ਉਹਨੂੰ ਦੁਨੀਆਂ ਪੂਜੇਗੀ ਪਰ ਉਹ ਆਪਣੀ ਪੂਜਾ ਨਹੀਂ ਕਰਾਉਂਦੇ। ਉਹ ਕਹਿੰਦੇ ਨੇ ਵੀ ਗੁਰੂ ਨਾਲ ਜੁੜੋ, ਇਹ ਹੈ ਗੁਰੂ ਨਾਨਕ ਦੇ ਸੰਤਾਂ ਦਾ ਜੀਵਨ। ਜਿਹੜਾ ਆਪਣੀ ਪੂਜਾ ਕਰਾਉਂਦਾ ਹੈ ਯਾਦ ਰੱਖੋ ਉਹ ਗੁਰੂ ਨਾਨਕ ਦਾ ਸੰਤ ਨਹੀਂ, ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦਾ ਸੰਤ ਸਾਨੂੰ ਗੁਰੂ ਨਾਨਕ ਨਾਲ ਜੋੜੇਗੀ। ਗੁਰੂ ਨਾਨਕ ਮਹਾਂਪੁਰਸ਼ ਉਹ ਪਿਆਰੀ ਸਾਧ ਸੰਗਤ, ਬਾਬਾ ਜੀ ਕਹਿਣ ਲੱਗੇ ਕੀ ਉੱਤੇ ਕਿਸ ਤਰ੍ਹਾਂ ਬਹਿ ਜਾਈਏ, ਕੀ ਬਣ ਕੇ ਬਹੀ ਸਤਿਗੁਰੂ ਦੀ ਤਾਵੇ ਆ ਬੇਟ। ਤਾਂ ਪਿਆਰੀ ਸਾਧ ਸੰਗਤ ਇਹ ਪ੍ਰਾਪਤੀ ਦੇ ਲੱਖਣ, ਜੇ ਜੀਵਨ ਵਾਲੇ ਮਿਲ ਗਏ ਤਾਂ ਜੀਵਨ ਸਫਲ, ਤੇ ਫਰੀਦ ਜੇ ਕੋਈ ਮਨਮੁਖ ਮਿਲ ਗਿਆ, ਸਾਗਤ ਪੁਰਸ਼ ਮਿਲ ਗਿਆ, ਰੱਬ ਤੋਂ ਟੁੱਟਾ ਹੋਇਆ, ਫਿਰ ਉਹਦੇ ਦਰਸ਼ਨ ਕੀਤੇ, ਅਰੂੜੀ ਦੇ ਕੋਲੋਂ ਲੰਘ ਜਾਓ ਨਾ ਬਦਬੂ ਮਿਲਦੀ। ਸਾਗਤ ਪੁਰਸ਼ ਦਾ ਜੀਵਨ ਹੀ ਐਸਾ, ਕੋਲੋਂ ਲੰਘ ਜਾਓ ਉਹਦਾ ਬਚਨ ਹੀ ਐਸਾ ਨਿਕਲੇਗਾ। ਫਰੀਦ ਉਹਦੇ ਦਰਸ਼ਨ ਹੋ ਜਾਣ ਤਾਂ ਸਮਝੀਏ ਅੱਜ ਰੱਬ ਰੁਸ ਗਿਆ, ਫਿਰ ਕੀ ਕਰੀਏ, ਅਰਦਾਸ ਕਰੀਏ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਹੀ ਗੁਰੂ ਪਿਆਰੇ ਮਹਾਂਪੁਰਸ਼ ਮਿਲ ਜਿਨ੍ਹਾਂ ਮਿਲਿਆ ਚੇਤੇ ਆਵੇ ਸਤਨਾਮ। ਰੱਬ ਪੁੱਠੇ ਦੀ ਇਹ ਨਿਸ਼ਾਨੀ ਸੰਤਾਂ ਸੰਗ ਵਿਹਾਵੇ, ਰੱਬ ਰੁੱਸੇ ਦੀ ਇਹ ਨਿਸ਼ਾਨੀ ਕੋਈ ਸਾਕਤ ਪੁਰਸ਼ ਮੱਥੇ ਲੱਗ ਜਾਵੇ। ਰੱਬ ਪੁੱਠਾ ਅੱਜ ਪੀਲੀ ਨੂੰ ਭਗਵਾਨ ਰਾਮ ਚੰਦ ਦੇ ਦਰਸ਼ਨ ਬੇਰ ਖਾਧੇ। ਇੱਧਰ ਪੰਪਾ ਸਰ ਦੇ ਰਿਖੀ ਇਹ ਵੀ ਉਡੀਕ ਕਰ ਰਹੇ ਸਨ ਕਿ ਭਗਵਾਨ ਰਾਮ ਚੰਦ ਜੀ ਆਏ ਹਨ, ਇਹਨਾਂ ਨੇ ਆਪਣੀਆਂ ਕੁਲੀਆਂ ਨੂੰ ਬੜਾ ਸੰਵਾਰ ਕੇ ਰੱਖਿਆ ਸੀ, ਇਹਨਾਂ ਨੂੰ ਆਪਣੇ ਕਰਮ ਕਾਂਡ ਦਾ ਬੜਾ ਮਾਣ ਸੀ, ਉੱਚੀ ਕੁਲ ਦਾ ਮਾਣ। ਲਕਸ਼ਮਣ ਨੇ ਕਿਹਾ ਮਹਾਰਾਜ ਉੱਧਰ ਵੀ ਉਡੀਕ ਹੈ, ਚੱਲੋ ਭਾਈ ਚੱਲੀਏ, ਪੀਲੀ ਤੂੰ ਵੀ ਸਾਡੇ ਨਾਲ। ਭਗਵਾਨ ਪਹੁੰਚੇ ਇਹ ਰਿਖੀ ਮੁਨੀ, ਭਗਵਾਨ ਦੇ ਦਰਸ਼ਨ ਕੀਤੇ, ਭਗਵਾਨ ਜੀ ਬੈਠੇ, ਨਾਨਾ ਪ੍ਰਕਾਰ ਦੇ ਪਦਾਰਥ ਲਿਆਂਦੇ। ਆਖਰਕਾਰ ਰਿਖੀਆਂ ਨੇ ਕਿਹਾ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਇਸ ਯੁੱਗ ਦੇ ਮਾਲਕ ਹੋ, ਅਵਤਾਰ ਹੋ। ਭਗਵਾਨ ਜੀ ਕਹਿਣ ਲੱਗੇ ਭਾਈ ਕੋਈ ਤਕਲੀਫ ਹੈ ਤਾਂ ਦੱਸੋ। ਇਹਨਾਂ ਨੇ ਕਿਹਾ ਹੋਰ ਤਾਂ ਮਹਾਰਾਜ ਸਭ ਠੀਕ ਹੈ ਪਰ ਇੱਕ ਤਕਲੀਫ ਹੈ। ਕਿਹੜੀ? ਇਹ ਜਿਹੜਾ ਸਾਹਮਣੇ ਸਰੋਵਰ ਹੈ ਨਾ, ਜਿੱਥੋਂ ਇਹ ਪਾਣੀ ਦਾ ਭਰਿਆ ਹੈ, ਪਰ ਮਹਾਰਾਜ ਇਹਦੇ ਚ ਬੜੇ ਕੀੜੇ ਹਨ, ਆਖੋ ਸ੍ਰੀ ਵਾਹਿਗੁਰੂ। ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਹ ਨਿਰਮਲ ਨਹੀਂ ਹੁੰਦਾ, ਪਹਿਲਾਂ ਪਾਣੀ ਜੀਉ ਹੈ, ਬੜੀ ਤੰਗੀ ਹੈ ਪਾਣੀ ਦੀ। ਤਾਂ ਭਗਵਾਨ ਜੀ ਕਹਿਣ ਲੱਗੇ ਕਿਹੜੀ ਵੱਡੀ ਗੱਲ, ਤੁਸੀਂ ਕਰਮ ਕਾਂਡੀ ਹੋ, ਉੱਚੀ ਕੁੱਲ ਵਾਲੇ ਹੋ, ਮੰਤਰਾਂ ਦਾ ਉਚਾਰਨ ਕਰਨ ਵਾਲੇ ਹੋ, ਮੰਤਰ ਪੜ੍ਹ ਕੇ ਤੇ ਪਾਣੀ ਨੂੰ ਨਿਰਮਲ ਕਰ ਲਓ। ਕਹਿਣ ਲੱਗੇ ਮਹਾਰਾਜ ਸਾਰਾ ਸਾਧਨ ਕੀਤਾ, ਸਾਰਾ ਹੁਣ ਤੁਸੀਂ ਕਿਰਪਾ ਕਰੋ, ਹੁਣ ਇੱਕੋ ਇੱਛਾ ਹੈ ਕਿ ਤੁਹਾਡੇ ਚਰਨ ਧੋ ਕੇ ਇਹਦੇ ਵਿੱਚ ਪਾਉਂਦੇ। ਚੰਗਾ ਵੀ ਪਾ ਲਓ, ਭਗਵਾਨ ਰਾਮ ਚੰਦ ਦੇ ਚਰਨ ਧੋ ਕੇ ਸਰੋਵਰ ਦੇ ਵਿੱਚ ਪਾਏ, ਕੀੜੇ ਉਸੇ ਤਰ੍ਹਾਂ ਕੁਰਬਲ ਕੁਰਬਲ। ਮਹਾਰਾਜ ਇੱਕ ਅਜੇ ਵੀ ਪਾਣੀ ਮੈਲਾ ਹੈ। ਭਗਵਾਨ ਰਾਮ ਚੰਦ ਜੀ ਕਹਿਣ ਲੱਗੇ ਫਿਰ ਪੀਰਣੀ ਦੇ ਚਰਨ ਧੋ ਕੇ ਪਾ ਦੇ, ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਪੀਰਣੀ, ਅਸੀਂ ਤਾਂ ਇਹਨੂੰ ਮੱਥੇ ਨਹੀਂ ਲੈਂਦੇ। ਪਹਿਲਾਂ ਆਉਂਦੀ ਸੀ ਇੱਥੇ ਸਾਡੀ ਝੁੱਗੀਆਂ ਦੇ ਆਸੇ ਪਾਸੇ, ਬਹੁਤ ਪ੍ਰਭਾਰੀ ਕਰ ਦਿੰਦੀ ਸੀ, ਹੁਣ ਉਹ ਵੀ ਇਹਦਾ ਬੰਦ ਕਰ ਦਿੱਤਾ। ਕਰੂਪ ਹੈ, ਇਹਦੇ ਵੱਲ ਵੇਖਿਆ ਸਾਡੇ ਮਨ ਚ ਕਿਰਨਾ ਆ ਜਾਂਦੀ। ਪੀਲਣ ਇਹ ਤਾਂ ਨੀਚ ਹੈ, ਚੰਡਾਲ ਨੀ, ਅਸੀਂ ਤਾਂ ਇਹਨੂੰ ਮੱਥੇ ਨਹੀਂ ਲੈਂਦੇ। ਭਗਵਾਨ ਰਾਮ ਚੰਦ ਜੀ ਕਹਿਣ ਲੱਗੇ ਵੀ ਤੁਹਾਡੀ ਮਰਜ਼ੀ ਹੈ, ਭਾਵੇਂ ਨੀਚ ਹੈ ਕੁਛ ਹੈ, ਬਚਨ ਬਣ ਕੇ ਵੇਖ ਲੋ। ਆਖਿਰਕਾਰ ਪਿਆਰੀ ਸਾਧ ਸੰਗਤ ਸਾਖੀ ਬੜੀ ਲੰਬੇਰੀ ਹੈ, ਪੀਲਣੀ ਦੇ ਚਰਨ ਧੋਤੇ, ਕਿਸਨੇ ਧੋਤੇ? ਰਿਖੀ ਭਗਵਾਨ ਜੀ ਕਹਿਣ ਲੱਗੇ ਜੇ ਤੁਹਾਨੂੰ ਧੋਂਦੇ ਹਾਂ ਨਫ਼ਰਤ ਆਉਂਦੀ, ਅਸੀਂ ਆਪ ਧੋ ਦਿੰਦੇ। ਹਰ ਦਾਸਨ ਸਿਉਂ ਪ੍ਰੀਤ ਹੈ, ਇਹ ਨਾ ਸਮਝਿਆ ਕਰੋ ਵੀ ਮਹਾਂਪੁਰਸ਼ਾਂ ਨਾਲ ਅਸੀਂ ਪਿਆਰ ਕਰਨੇ ਹਾਂ, ਅਸੀਂ ਇਸ ਵਾਸਤੇ ਕਰਨੇ ਹਾਂ ਕਿ ਮਹਾਂਪੁਰਸ਼ਾਂ ਨਾਲ ਗੁਰੂ ਨਾਨਕ ਪਿਆਰ ਕਰਦਾ ਹੈ। ਖੁਦ ਹਰ ਦਾਸਨ ਸਿਉਂ ਪ੍ਰੀਤ ਹੈ, ਹਰ ਦਾਸਨ ਸਿਉਂ ਮਿੱਤ, ਹਰ ਦਾਸਨ ਕੇ ਵਸ ਹੈ ਜੋ ਜੰਤੀ ਕੇ ਵਸ ਜੰਤ, ਜੰਤੀ ਕੇ ਵਸ। ਭਗਵਾਨ ਰਾਮ ਚੰਦ ਜੀ ਨੇ ਪੀਲਣੀ ਦੇ ਆਪ ਚਰਨ ਧੋਤੇ, ਮਹਾਰਾਜ ਮੈਂ ਗਰੀਬਣੀ ਹਾਂ ਨਾ ਪੀਲਣੀ, ਤੇਰੇ ਅੰਦਰ ਸੱਚ ਹੈ, ਤੇਰੇ ਅੰਦਰ ਪਿਆਰ ਹੈ,
سگوان رام سم جی نے پیرنی دے چرن تو کے جس ویلے اس سروور دے اندر پائے سارا پانی امرت بن گیا. آخو سری وائے جن کے چرن تیرتھ کوٹ گنگا جن کے لو بھائی کرم کانڈی اچھی کلا مارے ہو تے منترا نے کچھ نہیں کیتا اسی بھی چرن دھو کے پائے ہیں پر میرے بھگت کے چرن اتنی ستی ہے پیلنی تو تن رو پی مہاراج تھی کرپا کی جس نیچ کو کوئی نہ جانے نام جپت چوکنتی یہ پیار دکھے پیار دی اوستا ہے تو آؤ پیاری ساتھ سنگت کہو نانک بھلا میرا کرم جت بھیٹے سادھو کے سادھو دے چرن بھائی چرن سادھ کے دھوئے دھوئے پیو عرب سادھ کو اپنا جیو سادھ کی تہور کرو اسنان سادھ اوپر جائیے قربان سادھ سیوا بڑ پاگی پائیے سادھ سنگ ہر کیرتن گائیے ماں پرشاں دی پریرنا انسار گرمخ پیارے گرو دروں ورسائے ہوئے سردار جگجیت سنگھ جی انہاں دے وڈے پراتا جی سردار تارا سنگھ جی ہور انہاں دے ویر سارا گرمخ پروار گرو نے بخشش کیتی ہے بھائی سنت سیوی پروار ہے سنت دی سیوا تے سنت دی سنگت نال ملیا کی ہے اے تسی تک لو سبوں کچھ ملیا ہوں اتنے کسی چیز کی کمی ہے کوٹیاں بھی دیتی ہیں کاروبار بھی دیتا ہے تے نالے گرو نانک نے اپنا پیار بھی دیتا ہے کتے پیار آ گیا سواگن دا ہار سنگار سفل ہو جاندا ہے جے پتی دی پرسنتا ہے تے جے پتی نہیں رہی جی ہے تا کتنے کر لوے انہوں سواگن کوئی نہیں کہے گا دوہاگن کہن گے دوہاگن کیا نشانی ہے کسی نے سوال کیتا ہے مہاراج دوہاگن دی نشانی کی ہے حضور کہندے نے خسموں کتھی پھرے نہیں مانی اپنے کنت نوں نہیں رجایا اپنے سائے دی پرسنتا نہیں لی پھر چاہے وہ سچے بستر پاندی ہے چاہے ریشمی پاندی ہے چاہے کچھ پاندی ہے حضور کہندے نے میلے ویس تنا کامنی انہاں دے میلے ویس لوکی انگلاں کردے ہیں پتی نال بھنڈی آئی تے کپڑے پائی دی میلے ویس تنا کامنی دکھی رہن ویائے جی تو پیاری ساتھ سنگت کتنی بخشش ہے کتنی مہر ہے جتھے سب کچھ گرو نانک نے بخشیا کیڈا سونا کیرتن سردار رجندر سنگھ جی تبلا ہو جا رہے سن بڑا سونا اچھا ہو جا رہے سن گرو مہر کرے چڑھدیاں کلا سدگرو جیون بخشے کیڑی وڈی گل سویر دا پلا یا شام کارا جاوے نو پلا کوئی نہیں کہتا گرو بخش دا. تو پیاری ساتھ سنگت میرا تا گرو دی ہے نا بخشش تا گرو دی لینی ہے بھائی اتنے بھی تھی اگی گرو دے حکم ہی سب لوگ پراپت ہوندا ہے سونا کیرتن ہویا ہے. تو پیاری ساتھ سنگت اے ماں پرشانی کرپا ہے تلسی جی نے لکھیا ہے گسائیں تلسی دا جی نے ست دارا ار لکشمی پاپی کے بھی ہو اے چیزاں تو پاپی کوڑ بھی آ جاندی ہیں اتو وستو کیڑی ہے ست دارا ار لکشمی پاپی کے بھی ہوئے سنت سماگم ہری کتھا تلسی درلب دوئے. تو آو پیاری ساتھ سنگت راجہ جوگیاں نے درشن ہوئے چت بڑا پرسن ہویا ہے تے نالے ربی بانی دا کیرتن آپ جی نے سرن کیتا ہے کیرتن ملیا ساتھ سنگ ہر کیرتن گائیے انک بگنتے سادھو راکھے ہر گن گائے امرت رسیا کے اوٹ گئی سنت اندر آیا سرو سوکھ سارے سکھاں دی پراپتی ہوئی. کیرتن جڑے ہو گرو نال جڑے ہو نام نال جڑے ہو بھائی یہ سادھن ہے جو سو کو چاہے سدا شرن رام کی لے. تو آؤ ماں پرشاں دے جو بچن ہوندے ہیں وہ کمائی والے ہوندے ہیں انہاں نوں ہردے چ وسائیے انہاں پورنے تے تریے وہ پھر کیڑا پورنا دسدے ہیں وہ گرو نانک نال جوڑ دین گرو گرنتھ صاحب نال جوڑ دین بانی نال جوڑ دین جپاؤ دین ست نام جبکہ تے پھر ساڈا جیون سفلا ہوندا ہے. کئی دنوں تو اڈیق سی سردار تارا سنگھ جی کہندے سن بھی آؤ گے ماں پورش تو چت بڑا پرسن ہویا ہے بندگی والے دے درشن کیتے ہیں من پرسنتا آ جا کیونکہ سب تو بڑا خزانہ ہی بندگی ہے وڈی پونجی ہے جو اج گرو نے مہر کیتی ہے. تو آؤ پیاری سات سنگت ہوں شبد کی اخیرلی تک پڑھ کے کیرتن کی سماپتی کردا ہاں تسی سارے جڑے ہو کیرتن دے صدقے گرو نانک نال مہاپرشاں دی کرپا دوارا تے میرے واسطے ارداس کریا کرو
کیونکہ جڑیاں دیا ارداساں جوڑ دیا ہن. او کیڑی ارداس ہے؟ دیو سجن آسیسڑیاں جو ہوئے بخشش ہو جائے, میر ہو جائے مہاپرشان بابا جی بخشش, کیونکہ نیرا کہن ماتوری نارما کڑچی دوجیا نہ ورتان دی روے آپ بھی گرہن کرے چھارنی دی طرح جیون نہ بنے چھج دی طرح بن جائے. چھارنی جڑی ہے وہ تت وستو نو ہیٹھا سر دینی ہے اصلیت نو, پر جڑا چھج ہے وہ کوڑا ایک پاسے کر دینا چکی چیز گرہن کر لینا. تو گرسکھ دا جیون یہ ہو جائے گنا کا ہوے واسلا کڈ واس گنا دیا پنڈا بنی ہے بھائی تو تائیوں مل سکتی ہیں گنوان مہاپرشان کی سنگت کر کے اپنا جیون سفلا کریے. اخیرلی تو پڑھ کے کیرتن کی سماپتی کردا ہاں. پل چک دی خیما پیار نال سارے فتح بلاؤ. واہگرو جی کا خلصہ, شری واہگرو جی کی فتح.

0: ਬੜੀ ਬੜੇ ਜਾ ਵੱਡਾ ਨਾਉ, ਬੜੇ ਬੜੇ ਜਾ ਸੱਚਣਿਓ, ਬੜੇ ਬੜੇ ਜਾ ਨਿਚਲ ਥਾਉ, ਬੜੇ ਬੜੇ ਜਾਣਿਆ ਲਾਓ, ਬੜੇ ਬੜੇ ਪੂਜ ਸਪਾਓ, ਬੜੇ ਬੜੇ ਜਾ ਪੁੱਛਣਾ ਦਾਤ, ਬੜੇ ਬੜੇ ਜਾ ਪਿਆ ਨਾਨਕਾ ਨ ਕਥਨੀ ਜਾਏ, ਕੀਤਾ ਕਰਨਾ ਸਭ ਜਾਏ ਮਹੱਲਾ ਦੂਜਾ।
1: ਇਹ ਜਗ ਸੱਚੀ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ,

0: ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇਰਾ ਮਰਵਾੜ, ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ।

ਅੰਮ੍ਰਿਤ ਛਕ ਛਕੇ ਗੁਰ ਤੁਥੇ ਹਰ ਪਾਇਆ ਚੂਕੇ ਤੱਕ ਤੱਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਹਰ ਇੱਕੇ ਹਰ ਇੱਕੇ।

0: ਦਾ ਪੁਰਤ ਪੇਗਾ ਸਤ ਗਿਰ ਥਾਗ ਕਲਜੂੜ ਥਕਨ ਕਹਾ ਕੂੜ ਗੇਰ ਥਾਉ ਮਹੱਲਾ ਪਹਿਲਾ
1: ਸ਼ਾਮ ਕੇ ਸਤਮ ਸਮ ਸਤਮ ਅੱਛੇ ਸਾਥ ਰਹੇ ਸਭ ਕੁਛ ਸਤਮਾ ਵੇਰ ਕਹਿ ਰਿਹਾ ਪ੍ਰਭੂ ਰਾਮ ਨਾਮ ਦੇਵਾ ਮਹਿਸੂਰ

0: ਕਰੇ ਵਿਆਹੋ ਕੜਕਾ ਗਲ ਦੱਸਰਾ ਹੋ
1: ਵੇਖੋ ਲੋਕਾਂ ਏ ਵਿਡਾਣ ਮਨ ਅੰਧਾ ਨਾ ਹੋ ਸੁਜਾਣ ਭੋਲ ਸਾਹਿਬ ਹੋ ਦਿਆਲ
0: ਕਿਰਪਾ ਕਰੇ ਤਾਂ ਸਾਹਿਬਾਰ ਕਰਾਏ ਸੇ ਸੋ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੇ ਹੁਕਮ ਮੰਨੇ ਹੋ ਪ੍ਰਵਾਣ ਤਾਂ ਖਸਮੇ ਕਾ ਮਹਿਲ ਪਾਏ ਸੇ ਖਸਮੇ ਭਾਵ ਸੋ

ਮੇਰੇ ਕਲਗੀਧਰ ਫਤਿਹ ਪਾਤਸ਼ਾਹ ਦੇ ਦਰਬਾਰ ਵਿੱਚ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਹੈ। ਸੰਗਤਾਂ ਬੇਅੰਤ ਜੁੜੀਆਂ ਹਨ। ਬਾਹਰੋਂ ਆਈਆਂ ਸੰਗਤਾਂ ਹਜ਼ੂਰ ਦੇ ਚਰਨਾਂ ਤੇ ਸੀਸ ਚੁਕਾ ਕੇ ਮਾਲਕ ਦੇ ਦਰੋਂ ਦਾਤਾਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਵਡਭਾਗੀ ਬਣਾ ਰਹੇ। ਪਰ ਇੱਕ ਨਿੱਕਾ ਜਿਹਾ ਬੱਚਾ ਜਿਸਦੇ ਮਨ ਵਿੱਚ ਉਤਸ਼ਾਹ ਹੈ, ਇਹ ਮਨ ਪਹਿਲੀ ਵਾਰੀ ਪੂਰੇ ਗੁਰੂ ਦੇ ਦਰਸ਼ਨ ਕੀਤੇ ਹਨ, ਇਹ ਜਿਹੜਾ ਸੀਸ ਹੈ ਗੁਰੂ ਦੇ ਚਰਨਾਂ ਤੇ ਜਾ ਕੇ ਰੱਖਣਾ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਕਲਗੀਧਰ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਦੇ ਪਿਆਰੇ ਜੁੜੇ ਹੋ, ਆਓ ਕੋਈ ਵੀ ਰਸਨਾ ਉਸ ਅਕਾਲ ਪੁਰਖ ਦੇ ਨਾਮ ਤੋਂ ਵਾਂਝੀ ਨਾ ਰਹਿ ਜਾਏ। ਜੋ ਵੀ ਮਾਈ ਭਾਈ ਇੱਥੇ ਆਇਆ ਹੈ, ਆਓ ਭਾਗਾਂ ਵਾਲਿਓ, ਆਪਣੀਆਂ ਰਸਨਾ ਪਵਿੱਤਰ ਕਰੋ ਤੇ ਸੇਵਕ ਦੇ ਕੰਨ ਸਫਲੇ ਕਰੋ। ਪਿਆਰ ਨਾਲ ਸਾਰੇ ਗੱਜ ਕੇ ਆਖੋ ਸਤਨਾਮ। ਅਜੇ ਸਾਰਿਆਂ ਨੇ ਵਾਹਿਗੁਰੂ ਲਿਖਿਆ ਤਾਂ ਮੇਰਾ ਚਿੱਤ ਕਰਦਾ ਹੈ, ਅੱਜ ਖਾਸ ਬਖਸ਼ਿਸ਼ ਵਾਲਾ ਸਮਾਂ ਹੈ। ਅੱਜ ਦੇ ਸਮੇਂ, ਅੱਜ ਦੀ ਰਾਤ ਭਾਗਾਂ ਵਾਲੀ ਰਾਤ ਹੈ। ਜੋ ਰੱਬੀ ਨੂਰ ਪ੍ਰਗਟਿਆ ਸੀ ਇਸ ਮਾਤ ਲੋਕ ਵਿੱਚ, ਤਾਂ ਆਓ ਪਿਆਰੀ ਸਾਧ ਸੰਗਤ ਉਸ ਨੂਰ ਦੇ ਦਰਸ਼ਨ ਕਰਦੇ ਹੋਏ ਉਸਦੇ ਨਾਮ ਨਾਲ ਜੁੜੋ। ਕੀ ਪਤਾ ਅੱਜ ਦਾ ਜਪਿਆ ਹੋਇਆ ਵਾਹਿਗੁਰੂ ਸਾਨੂੰ ਸਦਾ ਵਾਸਤੇ ਚੇਤੇ ਆ ਜਾਏ, ਸਾਡੀ ਮਨ ਨੂੰ ਯਾਤਰਾ ਸਫਲ ਹੋ ਜਾਏ। ਬੰਦੇ ਬੰਦਗੀ ਅਖਤਿਆਰ ਸਾਹਿਬ ਰੋਜ਼ ਦਰੇ ਕੇ ਪਿਆਰ ਮਿਲ ਜਾਏ ਇਹ ਦਾਤ। ਆਓ ਦਾਤਾ ਵੰਡਣ ਵਾਲਾ ਦਾਤਾ ਆ ਰਿਹਾ ਹੈ ਭਾਈ, ਪਰ ਪਹਿਲੀ ਤਿਆਰੀ ਕਰਦੇ ਕਰੀ ਸਾਰੇ ਗੱਚੇ ਆਖੋ ਸਤਨਾਮ। ਉਸ ਰਸਨਾ ਤੋਂ ਮੈਂ ਸਦਕੇ ਜਾਵਾਂ ਜਿਸਨੇ ਸਾਈ ਦਾ ਨਾਮ ਜਪਿਆ ਹੈ, ਉਹ ਮੁਖੜਾ ਵੀ ਧਨ ਹੈ ਜਿਹਦੇ ਵਿੱਚੋਂ ਨਿਕਲਿਆ ਹੈ ਸਤਨਾਮ। ਨਿੱਕੇ ਦੇ ਬੱਚੇ ਦੇ ਮਨ ਵਿੱਚ ਫੁਰਨ ਹੈ। ਜਿਸ ਵੇਲੇ ਸਾਰੀ ਸੰਗਤ ਨੇ ਹਜ਼ੂਰ ਦੇ ਅੱਗੇ ਮੱਥਾ ਟੇਕਿਆ ਬੈਠ ਗਈ, ਉਹ ਛੋਟਾ ਜਿਹਾ ਬੱਚਾ ਸੰਗਤ ਵਿੱਚੋਂ ਲੰਘਦਾ ਹਜ਼ੂਰ ਦੇ ਕੋਲ ਪਹੁੰਚਿਆ ਤੇ ਇਸਨੇ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੱਖ ਲਿਆ। ਦਸਮੇਸ਼ ਪਿਤਾ, ਮੇਰੇ ਕਲਗੀਆਂ ਵਾਲੇ ਪਾਤਸ਼ਾਹ, ਚਿੱਟੀਆਂ ਬਾਜਾਂ ਵਾਲੇ ਚੋਜੀ ਪਾਤਸ਼ਾਹ, ਸਾਰਿਆਂ ਨੇ ਸਾਂਝੇ ਸਤਿਗੁਰੂ ਜੀ ਨੇ ਨੇਤਰ ਖੋਲੇ, ਤੱਕਿਆ ਨਿੱਕਾ ਜਿਹਾ ਬੱਚਾ ਹੈ ਤੇ ਚਰਨਾਂ ਤੇ ਸੀਸ ਰੱਖ ਕੇ ਕਿਸੇ ਪਿਆਰ ਮੱਥਾ ਟੇਕ ਲਿਆ। ਹਜ਼ੂਰ ਨੇ ਬੜੇ ਪਿਆਰ ਨਾਲ, ਕਾਕਾ ਉਹ ਬਰ ਸਰਦਾਰ ਸਿਰ ਚੁੱਕ ਭਾਈ ਉੱਤੇ ਕਰ ਮੱਥਾ, ਪਰ ਮੱਥਾ ਚੁੱਕਣ ਵਾਸਤੇ ਚਿੱਤ ਨਹੀਂ ਕਰਦਾ ਇਸਦਾ, ਪਰ ਹੁਕਮ ਪਾ ਕੇ ਸਿਰ ਚੁੱਕਿਆ। ਨਿੱਕੇ ਨਿੱਕੇ ਹੱਥ ਜੋੜ ਲਏ, ਪਿਆਰ ਨਾਲ ਪਿਆ ਕਰਦਾ ਹੈ ਦਰਸ਼ਨ, ਜਿਵੇਂ ਚਕੋਰ ਚੰਦਰਮਾ ਨੂੰ ਵੇਖ ਵੇਖ ਕੇ ਖੁਸ਼ ਹੁੰਦਾ। ਹਜ਼ੂਰ ਕਹਿਣ ਲੱਗੇ, ਕਾਕਾ ਕਿੱਥੋਂ ਆਇਆ ਹੈ? ਮਹਾਰਾਜ, ਤੁਹਾਡੀ ਬਖਸ਼ ਦੁਆਰਾ ਮੈਂ ਪਿਸ਼ਾਵਰ ਤੋਂ ਆਇਆ ਹਾਂ। ਵਾਹ ਵਾਹ, ਧੰਨ ਭਜੰਦੀ ਆ ਤੂੰ ਧੰਨ ਹੈ। ਕਿੱਥੇ ਪਿਸ਼ਾਵਰ ਤੇ ਕਿੱਥੇ ਅਨੰਦਪੁਰ ਸਾਹਿਬ, ਕਿਵੇਂ ਮੰਜ਼ਲਾਂ ਝਾੜ ਕੇ ਤੂੰ ਪਹੁੰਚਿਆ ਹੈ? ਤੇਰੇ ਪਿਆਰ ਤੋਂ ਕੁਰਬਾਨ ਜਾ। ਹਜ਼ੂਰ ਬੜੇ ਪ੍ਰਸੰਨ ਹੋਏ, ਪਿਸ਼ਾਵਰ ਦੀ ਸੰਗਤ ਜਿਹੜੀ ਆਈ ਹੈ ਉਹਦੇ ਨਾਲ ਆਏ ਹਾਂ ਗਰੀਬ। ਅੱਛਾ, ਫਿਰ ਤੇਰਾ ਨਾਮ ਕੀ ਹੈ? ਇਸ ਲਈ ਤੋਤਲੀ ਜ਼ਬਾਨ ਨਾਲ ਕਿਹਾ, ਮਹਾਰਾਜ
ਮੈਨੂੰ ਲੋਕੀ ਯੋਗਾ ਕਹਿੰਦੇ ਹਨ। ਆਖੋ ਸ੍ਰੀ ਵਾਹਿਗੁਰੂ। ਕਲਗੀ ਦਰਸਤੇ ਪਾਤਸ਼ਾਹ ਜੀ ਨੇ ਇਹਦੇ ਵੱਲ ਤੱਕੀ ਹੈ, ਯੋਗਾ ਹਾਂ ਸਤੇ ਪਾਤਸ਼ਾਹ। ਫਿਰ ਬਾਈ ਕਿਹਦੇ ਯੋਗਾ ਤੂੰ? ਹਜ਼ੂਰ ਨੇ ਪਿਆਰ ਨਾਲ ਪੁੱਛਿਆ, ਆਪਣੇ ਯੋਗਾ, ਮਾਤਾ ਪਿਤਾ ਯੋਗਾ, ਰਿਸ਼ਤੇਦਾਰਾਂ ਯੋਗਾ, ਆਂਢੀਆਂ ਗੁਆਂਢੀਆਂ ਯੋਗਾ, ਕੁਟੁੰਬ ਕਬੀਲੇ ਯੋਗਾ, ਦੇਸ਼ ਪਰਿਵਾਰ ਯੋਗਾ, ਤੂੰ ਕਿਹਦੇ ਯੋਗਾ ਹੈ? ਤੋ ਪਿਆਰੀ ਸਾਧ ਸੰਗਤ, ਗੁਰੂ ਕੇ ਸਿੱਖ ਦਾ ਮਨ ਨੀਵਾਂ ਤੇ ਮਤ ਸੀ ਮਤ ਪਤ ਕਾ ਰਾਖਾ ਆਪ ਸ੍ਰੀ ਵਾਹ। ਨਿੱਕੇ ਜੇ ਜੋਗੇ ਨੇ ਕਿਹਾ, ਦਾਤਾ ਜੀ ਮੈਂ ਤਾਂ ਤੇਰੇ ਜੋਗਾ ਹਾਂ, ਤੇਰੇ ਜੋਗਾ। ਜਿਸ ਵੇਲੇ ਇਸਨੇ ਇਹ ਬਚਨ ਕੀਤਾ, ਤੋ ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਇਹਦੀ ਬਾਂਹ ਫੜ ਲਿਆ। ਤੁਹਾਨੂੰ ਗੁਰੂ ਦਾ ਸਿੱਖ ਹੈ, ਜਿਹਦੀ ਬਾਂਹ ਕਲਗੀਆਂ ਵਾਲਾ ਫੜ ਲਵੋ ਫਿਰ ਛੱਡੇਗਾ ਨਹੀਂ। ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਬੀਜੇ ਬਾਹੇ ਨੱਚੋ। ਤੂੰ ਕਿਸੇ ਜੋਗਾ ਦਾਤਾ ਜੀ? ਮੈਂ ਤੇਰੇ ਜੋਗਾ। ਹਜ਼ੂਰ ਕਹਿਣ ਲੱਗੇ, ਜੇ ਤੂੰ ਮੇਰੇ ਜੋਗਾ ਤਾਂ ਮੈਂ ਵੀ ਤੇਰੇ ਜੋਗਾ। ਤੋ ਸ੍ਰੀ ਵਾਹਿਗੁਰੂ। ਗੱਲ ਤੋਂ ਇਤਨੀ ਹੈ, ਪਰ ਅਸੀਂ ਗੁਰੂ ਜੋਗੇ ਨਹੀਂ ਬਣਦੇ, ਕੰਮਾਂ ਕਾਰਾਂ ਜੋਗੇ ਬਣਦੇ ਹਾਂ, ਦੁਨੀਆਂ ਦੇ ਚਵੇਲਿਆਂ ਜੋਗੇ ਬਣਦੇ ਹਾਂ, ਰਿਸ਼ਤੇਦਾਰਾਂ ਜੋਗੇ, ਪੁੱਤਰ ਧੀਆਂ ਜੋਗੇ ਬਣਦੇ ਹਾਂ। ਬਾਈ ਭਾਗਾ ਵਾਲਾ ਉਹ ਗੁਰਮੁਖ ਹੈ ਜੋ ਗੁਰੂ ਜੋਗਾ ਬਣ ਗਿਆ। ਅੱਜ ਕੱਲ ਤਾਂ ਸਾਡੀ ਅਵਸਥਾ ਹੈ, ਸਭ ਕੁਝ ਆਪਣਾ, ਇੱਕ ਰਾਮ ਪਰਾਇਆ। ਗੁਰੂ ਦਰਬਾਰ ਚ ਮੱਥਾ ਟੇਕੀਏ ਚਾਹੇ ਨਾ ਟੇਕੀਏ, ਪਰ ਦਫ਼ਤਰ ਪਹਿਲਾਂ ਜਾਣਾ, ਕਿਉਂਕਿ ਮੇਰੇ ਸਾਹਿਬ ਨਿਰਾਜ਼ ਨਾ ਹੋ ਜਾ। ਪਹਿਲਾਂ ਚਲੇ ਜਾਂਦੇ ਹਾਂ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ ਕਿ ਸਤਿਗੁਰ ਸਾਹਿਬ ਛੱਡ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ, ਸਤਿਗੁਰ ਸਾਹਿਬ ਛੱਡ ਕੇ ਫਿਰ ਮਨਮੁਖ ਹੋਏ ਬੰਦੇ ਦਾ ਬੰਦਾ। ਬੰਦੇ ਦਾ ਬੰਦਾ ਤਾਂ ਬਣਨਾ ਹੈ, ਪਰ ਅੰਮ੍ਰਿਤ ਵੇਲੇ ਆ ਕੇ ਗੁਰਦਰਬਾਰ ਚ ਹਾਜ਼ਰੀ ਨਹੀਂ ਭਰਦਾ। ਫਿਰ ਹੁਕਮੀ ਬੰਦਾ ਹੋਏ ਕੇ ਨਿਤ ਉੱਠ ਜਾਏ ਸਲਾਮ ਕਰਦਾ, ਗੁਰੂ ਕੀ ਮੱਥਾ ਨਹੀਂ ਟੇਕਦਾ, ਅਫਸਰਾਂ ਕੀ ਅਦਾਵਤ ਕਰਦਾ, ਫਿਰ ਪੂਰੀ ਡਿਊਟੀ ਦਿੰਦਾ। ਤੇ ਜੇ ਗੁਰਦੁਆਰੇ 5 ਮਿੰਟ ਜ਼ਿਆਦਾ ਹੋ ਜਾਣ, ਬਸ ਚਲੋ ਜੀ ਚਲੀਏ, ਹੁਣ ਛੱਡੀ ਬਹਿਣਾ, ਅਵਲ ਤਾਂ ਆਉਣਾ ਹੀ ਲੇਟ ਹੈ। ਜੇ ਕੀਰਤਨ 7 ਵਜੇ ਸ਼ੁਰੂ ਹੋਣਾ ਹੈ ਤੇ ਆਉਣਾ ਹੀ 8 ਵਜੇ। ਤੇ ਸੈਨਮਾ ਜਾਣਾ ਹੋਵੇ ਤਾਂ 7 ਵਜੇ ਸ਼ੁਰੂ ਹੁੰਦਾ, ਪਹਿਲਾਂ ਹੀ ਜਾ ਕੇ 6:30 ਵਜੇ ਬਾਰੀ ਹੋ ਜਾਂਦੇ। ਪਿਆਰ ਕਾਹਦਾ ਹੋਇਆ ਜੇ ਪਹਿਲਾਂ ਹੀ ਆ ਕੇ ਨਾ ਜੁੜਿਆ ਗੁਰੂ ਕਾ ਸਿੱਖ ਇਸ ਇੱਛਾ ਵਿੱਚ ਕਿ ਮੇਰਾ ਧਨ ਗੁਰੂ ਨਾਨਕ ਮੇਰੇ ਤੇ ਅਵੇਂ ਉਦਿਸ਼ ਕਰੇ, ਰੱਬੀ ਬਾਣੀ ਦਾ ਅੰਮ੍ਰਿਤ ਮੇਰੇ ਕੰਨਾਂ ਵਿੱਚ ਪਵੇ, ਮੇਰੀ ਮਨ ਨੂੰ ਯਾਤਰਾ ਸਫਲੀ ਹੋ ਜਾਵੇ। ਝੂਠੇ ਸੈਨਮਾ ਤਾਂ ਭੱਜ ਭੱਜ ਕੇ ਵੇਖਦੇ, ਪਰ ਬਾਬਾ ਜੀ ਬਚਨ ਕਰਦੇ ਸਨ, ਭਾਈ ਇਹ ਸੱਚਾ ਸੈਨਮਾ, ਉੱਥੇ ਭੈੜੀਆਂ ਮੂਰਤਾਂ, ਇੱਥੇ ਗੁਰੂ ਨਾਨਕ ਦੇ ਦਰਸ਼ਨ, ਉੱਥੇ ਗੰਦੇ ਗੀਤ ਕੰਨਾਂ 'ਚ ਪੈਂਦੇ ਨੇ, ਇੱਥੇ ਗੁਰੂ ਨਾਨਕ ਦੀ ਬਾਣੀ, ਉੱਥੇ ਪੈਸੇ ਜ਼ਾਇਆ ਜਾਂਦੇ ਹਨ, ਇੱਥੇ ਤਾਂ ਦਾਨਪੁਰ ਕੀਤਾ ਬਈ ਸਫਲਾ ਹੁੰਦਾ ਹੈ, ਜੇ ਕੋ ਪਾਵੇ ਤਿਲਕਾ ਮਨ, ਉੱਥੇ ਸਮਾਂ ਜ਼ਾਇਆ, ਇੱਥੇ ਜਿਤਨਾ ਸਮਾਂ ਬਹਿ ਜਾਓਗੇ। ਕਬੀਰ ਜੀ ਕਹਿੰਦੇ ਨੇ, ਇੱਕ ਘੜੀ ਆਧੀ ਘੜੀ ਆਧੀ ਨੂੰ ਸੁਣ ਆਦ, ਭਗਤਨ ਸੇਤੀ ਗੋਸ਼ੇ ਜੋਤੀ ਨਾ ਉਹ ਲਾਭ। ਅਰੇ ਲਾਭ ਕੌਣ ਪ੍ਰਾਪਤ ਕਰੇ? ਆਓ ਕਰੀ ਪੜ੍ਹੀਏ।

ਇੱਥੇ ਆ ਗਿਆ ਉਹ ਵੱਡੀਆਂ ਭਾਗਾਂ ਵਾਲਾ ਬਣ ਗਿਆ। ਇੱਥੇ ਆ ਬਾਣੀ ਦੁਆਰਾ ਹਜ਼ੂਰ ਮਿਹਰ ਕਰ ਦਿੰਦੇ ਹਨ, ਵੱਡ ਭਾਗੀ ਸਾਧ ਸੰਗ ਪ੍ਰਾਪਤ ਜਿਹੜਾ ਸਤਸੰਗ ਵਿੱਚ ਆ ਗਿਆ। ਤੋ ਆਈਏ ਭਾਈ, ਅੱਜ ਗੁਰਪੁਰਬ ਮਨਾ ਰਹੇ ਹਾਂ, ਗੁਰੂ ਕੋਲੋਂ ਇਹ ਦਾਨ ਮੰਗੀ ਆਖੋ ਸ੍ਰੀ ਵਾਹਿਗੁਰੂ। ਦਾਤਾ ਜੀ ਮੈਨੂੰ ਚੰਗੀ ਸੰਗਤ ਦੇ, ਮੈਨੂੰ ਉਹ ਸੰਗਤ ਦੇ ਜਿਹਦੇ ਚ ਬਹਿ ਕੇ ਤੇ ਮੈਨੂੰ ਤੂੰ ਯਾਦ ਆਉਂਦੀ, ਇਹ ਦਾਤਾ ਮੰਗਣੀ ਹੈ। ਫਿਰ ਆਪਣਾ ਗੁਰੂ ਨੂੰ ਅਰਪ ਕੇ ਗੁਰੂ ਦੇ ਬਣੀ ਨਿੱਕੇ ਜੇ ਜੋਗੇ ਨੇ ਕਿਹਾ, ਦਾਤਾ ਜੀ ਮੈਂ ਤੇਰੇ ਜੋਗਾ ਹਾਂ, ਮੇਰੇ ਕਲਗੀਧਰ ਕਹਿਣ ਲੱਗੇ ਜੋਗਿਆ, ਜੇ ਤੂੰ ਮੇਰੇ ਜੋਗਾ ਹੈ ਤਾਂ ਮੈਂ ਤੇਰੇ ਜੋਗਾ। ਫਿਰ ਗੁਰੂ ਜੋਗਾ ਬਣ ਗਏ। ਅੰਮ੍ਰਿਤ ਛੱਕ ਕੇ ਇਹ ਭਾਈ ਜੋਗਾ ਸਿੰਘ ਬਣ ਗਏ। ਕਲਗੀਧਰ ਸੱਚੇ ਪਾਤਸ਼ਾਹ ਦੇ ਦਰਬਾਰ ਚ ਰਹਿਣ ਲੱਗ ਪਿਆ ਭਾਈ ਜੋਗਾ ਸਿੰਘ। ਇਹਦੇ ਮਾਤਾ ਪਿਤਾ ਵੀ ਨਾਲ ਆਏ ਸਨ, ਦਰਸ਼ਨ ਮੇਲਾ ਕਰਕੇ ਪਿਸ਼ਾਵਰ ਚਲੇ ਗਏ। ਭਾਈ ਜੋਗਾ ਸਿੰਘ ਨੌਜਵਾਨ ਹੋ ਗਏ, ਚੜ੍ਹਦੀ ਜਵਾਨੀ। ਇਹਦੇ ਮਾਤਾ ਪਿਤਾ ਫਿਰ ਆਏ, ਆ ਕੇ ਬੇਨਤੀ ਕੀਤੀ, ਮਹਾਰਾਜ ਭਾਈ ਜੋਗਾ ਸਿੰਘ ਦਾ ਆਨੰਦ ਕਾਰਜ ਕਰਨਾ ਹੈ, ਆਪ ਬਖਸ਼ਿਸ਼ ਕਰੋ, ਭਾਈ ਜੋਗਾ ਸਿੰਘ ਨੂੰ ਸਾਡੇ ਨਾਲ ਭੇਜੋ। ਹਜ਼ੂਰ ਕਹਿਣ ਲੱਗੇ ਠੀਕ, ਬੁਲਾਇਆ ਜੋਗਿਆ ਜੀ। ਹਜ਼ੂਰ ਵੀ ਤੇਰੇ ਮਾਤਾ ਪਿਤਾ ਆਏ ਹਨ, ਤੇਰਾ ਵਿਵਾਹ ਕਰਨਾ, ਤੂੰ ਇਹਨਾਂ ਦੇ ਨਾਲ ਪਿਸ਼ਾਵਰ ਚਲਾ ਜਾ। ਤੋ ਭਾਈ ਜੋਗਾ ਸਿੰਘ ਕਹਿਣ ਲੱਗਾ, ਮਹਾਰਾਜ ਮੈਂ ਪਿਸ਼ਾਵਰ ਚਲਾ ਜਾਵਾਂ? ਹਾਂ। ਤੋ ਭਾਈ ਜੋਗਾ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਜੇ ਮੈਂ ਪਿਸ਼ਾਵਰ ਚਲਾ ਗਿਆ ਤਾਂ ਤੁਹਾਡਾ ਪਿੱਛੇ ਕੰਮ ਕਿਵੇਂ ਚੱਲੇਗਾ? ਆਖੋ ਸ੍ਰੀ ਵਾਹਿਗੁਰੂ। ਹਾਂ ਮੈਂ ਬੋਲਿਆ, ਮਹਾਰਾਜ ਦੀਵਾਨ ਦੀ ਸਜਾਵਟ ਕਰਾਂ ਤਾਂ ਮੈਂ, ਆਏ ਗਏ ਦੀ ਦੇਖਭਾਲ ਕਰਾਂ ਤੇ ਮੈਂ, ਲੰਗਰ ਵਿੱਚ ਰਸਤ ਦੇਵਾਂ ਤੇ ਮੈਂ, ਹੋਰ ਕੋਈ ਆ ਜਾਵੇ ਸਿਆਣਾ ਪੁਰਸ਼ ਉਹਦੇ ਨਾਲ ਵਿਚਾਰ ਕਰਾਂ ਤੇ ਮੈਂ, ਤੇ ਜੇ ਮੈਂ ਚਲਾ ਗਿਆ ਮਹਾਰਾਜ ਪਿੱਛੇ ਤੁਹਾਡਾ ਕੰਮ ਕਿਵੇਂ ਚੱਲੇ? ਅਜੂ ਮੁਸਕਰਾ ਪੈ ਕਲੀਆਂ ਵਾਲੇ ਮੇਰੀ ਕਲਗੀ ਪਾਤਸ਼ਾਹ ਜੋ ਗਿਆ, 12 ਸਾਲ ਸੇਵਾ ਕਰਕੇ ਅੰਦਰ ਮੈਂ ਆ ਗਈ ਗਿਆ, ਖੁਸਰੀ ਵਾਹਿਗੁਰੂ ਆ ਜਾਂਦੀ, ਮੈਂ ਆ ਜਾਂਦੀ। ਬਾਬਾ ਜੀ ਵੱਡੇ ਬਾਬਾ ਜੀ ਵਚਨ ਕਰਦੇ ਸਨ ਕਿ ਲੋਹੇ ਦੀ ਤਲਵਾਰ ਪਾਰਸ ਨਾਲ ਟੱਕਰ ਜਾਵੇ ਨਾ ਸੋਨਾ ਤੋਂ ਬਣ ਜਾਂਦੀ, ਇਹਦੀ ਕੀਮਤ ਵੱਧ ਗਈ, ਇਹਦੀ ਵੈਲਿਊ ਵੱਧ ਗਈ, ਇਹਦੀ ਸ਼ਕਲ ਵੀ ਬਦਲ ਗਈ ਹੈ, ਪਰ ਅਜੇ ਕੱਟਣ ਵਾਲਾ ਸੁਭਾਅ ਨਹੀਂ ਬਦਲਿਆ। ਤੁਸੀਂ ਕੱਟਦੀ ਅਜੇ ਵੀ, ਲੋਹਾ ਪਾਰਸ ਨਾਲ ਛੋ ਗਿਆ ਸੋਨਾ ਬਣ ਗਿਆ, ਕੀਮਤ ਵਧੀ ਪਰ ਕੱਟਦੀ ਅਜੇ ਵੀ ਹੈ। ਬਾਬਾ ਜੀ ਬਾਕੀ ਕਰਦੇ ਸਨ ਬਚਨਾਂ ਦੁਆਰਾ, ਜਿਸ ਵੇਲੇ ਇਹ ਤਲਵਾਰ ਪਥਾਲੀ ਵਿੱਚ ਪੈ ਜਾਏਗੀ ਫਿਰ ਸੋਨਾ ਬਣ ਜਾਏਗੀ, ਸੋਨਾ ਸੁਭਾਅ ਖਤਮ ਹੋ ਗਿਆ। ਬਾਬਾ ਜੀ ਬਚਨ ਕਰਦੇ ਸਨ, ਭਜਨ ਬੰਦਗੀ ਕਰਕੇ, ਸੇਵਾ ਕਰਕੇ, ਕੀਰਤਨ ਕਰਕੇ, ਸੁਣ ਕੇ ਵੀ ਹਉਮੈ ਆ ਜਾਂਦੀ ਆ, ਖੁਸ਼ੀ ਵਾਹਿਗੁਰੂ ਆ ਜਾਂਦੀ, ਹੁਣ ਤੋਂ ਵੱਧਦੇ ਹਨ। ਜਿਹਨੇ ਇੱਕ ਵਾਰੀ ਵੀ ਵਾਹਿਗੁਰੂ ਕਿਹਾ ਇਹਦੇ ਨਾਲ ਵੀ ਪੁੰਨ ਵਧੇ, ਪਰ ਬਈ ਹਉਮੈ ਜ਼ਰੂਰ ਅੰਦਰ ਆ ਜਾਂਦੀ ਹੈ। ਭਾਈ ਜੋਗਾ ਸਿੰਘ ਦੇ ਅੰਦਰ ਵੀ ਹਉਮੈ ਆ ਗਈ, ਜੋਗਿਆ ਮੇਰਾ ਕੰਮ ਤੂੰ ਥੋੜਾ ਕਰ ਰਹੀ, ਮੇਰਾ ਕੰਮ ਤੋਂ ਸੰਤਾਂ ਦੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਨਹੀਂ ਮਹਾਰਾਜ, ਮੈਨੂੰ ਇਹੋ ਜਿਹਾ ਸਿੰਘ ਕੋਈ ਨਹੀਂ ਸੀਦਾ ਜਿਹੜਾ ਮੇਰੇ ਪਿੱਛੇ ਤੁਹਾਡਾ ਕੰਮ ਚਲਾ ਲੇਗਾ। ਉਹ ਜੋਗਿਆ ਹਉਮੈ ਚ ਨਾ ਬੋਲ, ਹਉਮੈ ਵਾਲਾ ਸਿੱਖ ਮੇਰੇ ਤੋਂ ਦੂਰ ਰਹਿੰਦਾ ਹੈ, ਹਉਮੈ ਨਾਵੇਂ ਨਾਲ ਵਿਰੋਧ। ਜਿਸ ਤਰ੍ਹਾਂ ਰਾਤ ਦੇ ਦਿਨ ਦਾ ਮੇਲ ਨਹੀਂ ਹੈ ਨਾ, ਇਸੇ ਤਰ੍ਹਾਂ ਮੈਂ ਤੇ ਤੂੰ ਦਾ ਵੀ ਮੇਲ ਨਹੀਂ ਹੈ ਪਿਆਰੀ ਸਾਹਿਬ। ਮੈਂ ਤੇ ਤੂੰ ਮਿਟਾ ਦੇ ਆਪਣੀ ਹਸਤੀ ਕੋ, ਕਿਸੇ ਉਰਦੂ ਦੇ ਸ਼ਹਿਰ ਨੇ ਲਿਖਿਆ ਹੈ, ਇਹ ਇਨਸਾਨ ਤੂੰ ਆਪਣੇ ਆਪ ਬਹੁਤ ਕੋਈ ਬਣਿਆ ਫਿਰਦਾ ਪਰ ਅਸਲੀਅਤ ਵਿੱਚ ਤੂੰ ਕੁਛ ਹੀ ਨਹੀਂ। ਮਿਟਾ ਦੇ ਆਪਣੀ ਹਸਤੀ ਕੋ, ਅਗਰ ਕਿਸ ਮਰਤਬਾ ਚਾਹੇ ਕਿ ਦਾਨਾ ਖਾਕ ਮੇ ਮਿਲ ਕਰ ਗੁਲੋ ਗੁਲਜ਼ਾਰ ਹੋਤਾ ਹੈ।
जे तू चाहे मेरे जीवन के अंदरों चंगाई भी खुशबू आवे तो निम्रता धारण कर। जो कि हमें इतना बोल ना महाराज मैं ठीक कह रहा। हजूर कहने लगे जोगिया तू जा, महाराज तुहाडा हुक्म नहीं मोड़ सकता। भाई जोगा सिंह अपने माता पिता नाल तुरन लगा, फिर भी हमें कहने लगा महाराज जी मेरे तो बगैर तुहाडा काम ना ना चले तो मैनू बुला लिया गे। हजूर कहने लगे जोगिया जा। भाई जोगा सिंह माता पिता दे नाल पिशावर चला गया। सच्चे वैद गुरु ने सोचिया जोगे नू अपना बनाया है, 12 साल सेवा भी कीती है पर अंदर होमे का बीज बोया पे है, कदे फलीभूत होवेगा दरख्त बन जाएगा, फिर होमे ने फल जितने जोगा खावेगा नरक जावेगा। तो इसे तरह दरबार सजिया होया सी। मेरे कलगी दर्शक पातशाह जी ने कीर्तन की समाप्ति तो उपरंत सामने इशारा किया सिखा गल सुन हजूर दे सामने आके खड़ा हो गया, हाथ जोड़े दाता जी हुक्म करो। हजूर कहन लगे ले ए साड़ी चिट्ठी ले ले ते पिशावर चला जा। भाई जोगा सिंह ने घर जिस वेले भाई जोगा सिंह दो लावा ले लवे तो दो रेहदियां होने साडा हुक्मनामा भाई जोगा सिंह नू दे दी। हुण होमे दे रोग दा इलाज होण लग्या। बापू कदे नहीं चाहुंदा कि मेरा पुत्र ही कोई गलती करे, जे करदा है तां उहदा मुआवजा भुगता फिर हाय हाय करदा। सिख लै के पत्रकार पिशावर पहुंच गया। भाई जोगा सिंह दे घर इधर आनंदकारी दा समा होया। श्री गुरु साहब दा प्रकाश। भाई जोगा सिंह ने पहली लाम भी ली ते दूजी लाम लेके जिस वेले भाई जोगा सिंह ने मत्था टेकिया इधरों भाई जोगा सिंह ने सामने तकिया ते सिख ने भाई जोगा सिंह अल वेखिया जिस वेले चार अखां मिलियां बाकी होया इस तरह लिखिया है।

ਤੇਰਾ ਧਿਆਨ ਦਿਓ, ਜੋੜੋ ਮਨ। ਮਨ ਜੋੜਨ ਦੀ ਸ਼ਹਾਦਤ ਅੱਖਾਂ ਦਿੰਦੀਆਂ। ਜੇ ਤੁਹਾਡੀਆਂ ਅੱਖਾਂ ਹੀ ਆਸੇ ਪਾਸੇ ਦੇਖਣ ਗਈਆਂ ਤਾਂ ਸਮਝੋ ਮਨ ਨਹੀਂ ਜੁੜਿਆ। ਜੇ ਮਨ ਨਹੀਂ ਜੁੜਿਆ ਤਾਂ ਕੀਰਤਨ ਦਾ ਪੂਰਾ ਲਾਭ ਨਹੀਂ ਮਿਲੇਗਾ। ਜੁੜ ਜਾਓ, ਅੱਜ ਜੁੜਨ ਦਾ ਸਮਾਂ ਹੈ। ਅੱਜ ਜਿਹੜਾ ਜੁੜ ਜਾਏਗਾ ਉਹਦੇ ਮਨ ਵਿੱਚ ਕੁਛ ਨਾ ਕੁਛ ਗੁਰੂ ਕਲਗੀਧਰ ਜ਼ਰੂਰ ਪਾਵੇਗਾ। ਕੁਛ ਆਓ ਪਿਆਰ ਨਾਲ ਸਰਨ ਕਰੋ।

0: ਤੇ ਪੈਰਵੀ ਦੇ ਸੁਰ ਹਨ ਤੇ ਜਿਹਨਾਂ ਨੂੰ ਸੰਗੀਤ ਦੀ ਵਾਕਵੀ ਹੈ ਤੇ ਉਹ ਕਹਿਣਗੇ ਭਾਈ ਜੀ ਰਾਤ ਨੂੰ ਕਿਉਂ ਪੈਰਵੀ ਗਾ ਰਹੀ, ਇਹ ਸਵੇਰ ਦੀ ਰਾਗ ਨਹੀਂ। ਔਰ ਇਸ ਵਾਸਤੇ ਗਾ ਰਹੇ ਹਾਂ ਕਿਉਂਕਿ ਸਾਰੇ ਰਾਗ ਜੋ ਹਨ ਉਹਨਾਂ ਦਾ ਟਾਈਮ ਨਿਯਤ ਕੀਤਾ ਸੰਗੀਤਕਾਰਾਂ ਨੇ, ਹਰ ਸਮੇਂ ਨਾਲ ਰਾਗ ਗਾਇਆ ਜਾਂਦਾ ਹੈ, ਪਰ ਪੈਰਵੀ ਨੂੰ ਹਰ ਵੇਲੇ ਗਾ ਲਓ ਕੋਈ ਅਰਜ਼ੀ ਨਹੀਂ। ਕਿਉਂ? ਇਹ ਸੰਗੀਤਕਾਰਾਂ ਨੇ ਇਹਨੂੰ ਸਦਾ ਸੁਹਾਗਣ ਕਿਹਾ, ਕੁਛ ਸਦਾ ਸੁਹਾਗਣ। ਜਿਸ ਵੇਲੇ ਵੀ ਗਾ ਹੁਕਮਨਾਮਾ ਲੈਂਦੇ ਨਾ ਗ੍ਰੰਥੀ ਸਾਹਿਬ, ਫਿਰ ਬਦੋ ਬਦੀ ਪੈਰਵੀ ਚ ਲਿਆ ਜਾਂਦਾ ਬਦੋ। ਤਾਂ ਆਓ ਜਰਾ ਸਰਣ ਕਰੋ।
1: ਹੁਸ਼ਿਆਰਪੁਰ ਵਿੱਚ ਪਾਸ

देख के दिखती सुरत विस्तार।

ਭਾਈ ਜੋ ਦਾਸ ਨੂੰ ਵੇਖ ਰਿਹਾ ਹੈ, ਕਿਹਨੂੰ ਵੇਖ ਰਿਹਾ ਹੈ? ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਇਹ ਵਿਸ ਗੰਦਲਾਂ ਸਰੀਆਂ ਖੰਡ ਲਿਖਾ ਵਿਹ ਦੀਆਂ ਗੰਦਲਾਂ ਗੰਦਲਾਂ ਦੀ ਉੱਤੇ ਭਾਈ ਵਿਹ ਲਵੇਟੀ ਹੋਈ, ਵਿਹ ਦੀਆਂ ਗੰਦਲਾਂ ਉੱਤੇ ਖੰਡ ਲਵੇਟੀ ਹੋਈ, ਪਰ ਵਿੱਚ ਬਹਿਰ। ਭਾਈ ਜੋਗਾ ਸਿੰਘ ਨੇ ਸੋਚਿਆ ਪੌੜੀਆਂ ਥਾਣੀ ਚੜ ਜਾਵਾਂ ਉੱਪਰ, ਨਾਲ ਹੀ ਖਿਆਲ ਆਇਆ ਉਹ ਮਨਾ ਅਨੰਦਪੁਰ ਸਾਹਿਬ ਇੱਥੋਂ ਨੇੜੇ ਹੈ, ਕੋਈ ਵੇਖ ਨਾ ਲਵੇ, ਅਜੇ ਨਹੀਂ ਜਾਣਾ, ਥੋੜਾ ਸਮਾਂ ਠਹਿਰ ਜਾਂਦੇ ਹਾਂ, ਜਿਸ ਵੇਲੇ ਦੁਨੀਆ ਆਪਣੇ ਆਪਣੇ ਘਰ ਪਹੁੰਚ ਜਾਏਗੀ ਫਿਰ ਜਾਣਾ। ਥੋੜੀ ਦੇਰ ਬਾਅਦ ਭਾਈ ਜੋਗਾ ਸਿੰਘ ਸੋਚਿਆ ਵੀ ਹੁਣ ਲੋਕੀ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ, ਕੋਈ ਨਹੀਂ ਵੇਖਦਾ। ਉਹ ਭਾਈ ਜੋਗਾ ਸਿੰਘ ਅੱਜ ਇਸਦਾ ਮਨ ਕਮਜ਼ੋਰ ਹੋ ਚੁੱਕਾ ਹੈ, ਸਮੇਂ ਤੇ ਹੰਕਾਰ ਚ ਵੇਸਵਾ ਦੇ ਚਵਾਰੇ ਦੀ ਪਹਿਲੀ ਪੌੜੀ ਤੇ ਪੈਰ ਰੱਖਦਾ ਆ ਕੁਛ ਨਹੀਂ, ਪਰ ਇਧਰੋਂ ਕੰਨਾਂ ਚ ਆਵਾਜ਼ ਆਉਂਦੀ ਹੈ ਕੀ

ਅਜੇ ਵੀ ਕੋਈ ਵੇਚਦਾ ਪਿਆ। ਮੈਂ ਤਾਂ ਸਮਝਿਆ ਕਿ ਹੁਣ ਕੋਈ ਨੀ ਵੇਚਦਾ, ਪਰ ਅਜੇ ਵੀ ਕੋਈ ਟੱਕ ਰਿਹਾ। ਮਨਾ ਜ਼ਰਾ ਠਹਿਰ। ਤੀਸਰੀ ਵਾਰੀ ਭਾਈ ਜੋਗਾ ਸਿੰਘ ਤੇਰੇ ਫਿਰ ਆਉਂਦਾ, ਫਿਰ ਕੰਨਾਂ ਵਿੱਚ ਆਵਾਜ਼ ਕਿਹੜੀ,

โยเกียจิอาจะไตโดกาสิงห์นบาลังนะฮุดูร์เตโกราอะเมเรโจดีปาเจ้าแกนลเกปยารีสาสังติดิสสิกตูบกานเมราคัมนีซีนะชัลราโจกาเจอาโคสิไวสารีอะเนตะเกอาเกียไตโดกาสิงห์ไววาวาติติฮุดูร์เตโกราเกขดาเกโยเกียชาบาสฮุกุมมะนีไปโยกาสิงห์ดิมันขยาลายาโอมันะแม้ตาสมิดาสิกุรุอันตรจามีเนี่ยแต่ดิอันตรจามีอันดาตาขยาร์ปุรบีเมรีกระตุตุนุบีจานดาอันดาแต่ดิจานดาอันดาตาเมรีตารีฟโซดีกรมีสิจอดีนขลาการ์เคสลาดิแต่โอมันะเจกุรุเอธูนียังกัลลานีจานดาตาดรกาวจีเอมสีตัวเวกาเอเม่12ปีเซมาคีติอาคุสิบअंतर्जामी सतगुरु जी सोचने लगे जोगे नू काम कुंड विच कढ़िया है और अशर तक दे खाते के पे पैंदे जोगे आ मेरे वर्तक ताई जोगा सिंह ने जो नेत्र खोले हजूर दे चेहरे पे इतना नूर थी अखा नीवी होगी हजूर ने फिर किया जोगे मेरे वर क्यों नहीं तकदा ताई जोगा सिंह ने अखा खोलिया फिर ही नहीं देख सके ਮਾਦ ਗੁਜਰੀ ਦੇ ਲਾਲ ਨੇ ਕਿਹਾ ਜੋਗਿਆ ਮੇਰੇ ਵੱਲ ਤੱਕ ਆਈ ਜੋਗਾ ਸਿੰਘ ਨੇ ਜਿਸ ਵੇਲੇ ਤੀਜੀ ਵਾਰੀ ਵੇਖਿਆ ਤਾਂ ਹੈਰਾਨ ਹੋ ਗਿਆ ਕਿ ਅਨੰਦਪੁਰ ਦੇ ਸੋਹਣੇ ਤਖ਼ਤ ਤੇ ਬਹਿਣ ਵਾਲਾ ਪਾਤਸ਼ਾਹ ਤੇ ਰਾਤੀ ਵੇਸਵਾ ਦੇ ਚਵਾਰੇ ਤੇ ਤਹਿਰਾ ਦੇਣ ਵਾਲਾ ਇੱਕੋ ਹੀ ਹੈ ਆਖੋ ਸ੍ਰੀ ਵਾਹਿਗੁਰੂ ਵੇਖਣ ਸਾਰੀ ਸਰ ਸਰ ਕੰਬਣ ਲੱਗ ਗਿਆ ਉਹ ਮੇਰੇ ਚੋਜੀ ਪਾਤਸ਼ਾਹ ਮੇਰੇ ਕੋਲ ਖੁੱਲੋ ਗਈ ਹੈ ਪਰ ਮੇਰਾ ਪੋਲ ਸੰਗਤ ਬਿਨਾਂ ਖੋਲਿਆ ਜੀ ਆਖੋ ਸ੍ਰੀ ਵਾਹਿਗੁਰੂ ਅੱਗੇ ਪਿੱਛੇ ਜੋ ਤੁਹਾਡਾ ਚਿਤ ਕਰੇ ਸਦਾ ਦੇ ਲਿਆ ਪਰ ਸੰਗਤ ਵਿੱਚ ਅਦੋਂ ਕਹਿਣ ਲੱਗੇ ਹੋ ਜੋਗਿਆ ਮੈਂ ਤਾਂ ਨਲਾਇਕ ਪੁੱਤਰ ਦੀ ਕਰਤੂਤ ਨੂੰ ਵੇਖ ਕੇ ਅੰਡਿਟ ਪਿਆ ਕਰਦਾ ਸਾਂ ਪਰ ਤੂੰ ਤਾਂ ਗੁਰੂ ਨਾਨਕ ਦੀ ਗੱਦੀ ਵੱਲ ਉਂਗਲ ਕਰਨ ਲੱਗ ਗਿਆ ਤੂੰ ਕਹਿੰਦੇ ਗੁਰੂ ਨੂੰ ਪਤਾ ਹੀ ਨਹੀਂ ਤੂੰ ਤਾਂ ਗੁਰੂ ਦੀ ਸ਼ਕਤੀ ਤੂੰ ਵੀ ਮੁਨਕਰ ਹੋ ਚੱਲੇ ਹੋਏ ਸੀ ਮੈਂ ਤਾਂ ਤੇਰੇ ਪਾਪਾਂ ਤੇ ਪਰਦੇ ਪਾ ਰਿਹਾ ਪਰ ਤੂੰ ਕਹਿੰਦਾ ਇਹਨੂੰ ਪਤਾ ਹੀ ਕੋਈ ਨਹੀਂ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਬਾਬਾ ਕਲਾ ਧਾਰੀ ਜੀ ਇੱਥੇ ਆਖੋ ਸ੍ਰੀ ਵਾਹਿਗੁਰੂ ਬਾਬਾ ਕਲਾ ਧਾਰੀ ਜੀ ਬੇਦੀ ਅੰਤ ਸਨ ਸਤਿਗੁਰੂ ਸਦੇ ਪਾਤਸ਼ਾਹ ਨਾਲ ਕਦੇ ਕਦੇ ਸ਼ਿਕਾਰ ਵੀ ਖੇਲਦੇ ਸਨ ਪਰ ਬੇਦੀ ਅੰਤ ਜਾਣ ਕੇ ਮੇਰੇ ਕਲਗੀਧਰ ਸਦੇ ਪਾਤਸ਼ਾਹ ਸਾਲ ਦੇ ਸਾਲ 500 ਰੁਪਇਆ ਤੇ ਇੱਕ ਕੌੜਾ ਕਿਰਪਾਓ ਵਜੋਂ ਦਿੰਦੇ 500 ਰੁਪਈਆ ਤੇ ਘੋੜਾ ਇੱਕ ਵਾਰੀ ਇੱਕ ਬੈਰੂਪੀਏ ਦੇ ਦਿਲ ਚ ਖਿਆਲ ਆਇਆ ਮਨਾ ਮੇਰੀ ਸ਼ਕਲ ਤਕਰੀਬਨ ਬਾਬਾ ਕਲਾ ਧਾਰੀ ਜੀ ਨਾਲ ਮਿਲਦੀ ਹੈ ਤੇ ਐਤਕੀ ਮੈਂ ਕਿਉਂ ਨਾ 500 ਰੁਪਈਆ ਤੇ ਘੋੜਾ ਗੁਰੂ ਤੋਂ ਲੈ ਆਉਂ ਉਸੇ ਤਰ੍ਹਾਂ ਠਾਟ ਬਾਤ ਬਣਾ ਲਿਆ ਅਨੰਦਪੁਰ ਸਾਹਿਬ ਚਲਾ ਗਿਆ ਕਿਲੇ ਦਾ ਦਰਵਾਜ਼ਾ ਖੁੱਲ੍ਹਾ ਸੀ ਅੰਦਰ ਜਿਸਲੇ ਗਿਆ ਹਜ਼ੂਰ ਨੇ ਦੂਰੋਂ ਤੱਕਿਆ ਤੇ ਮੇਰੇ ਚੋਧੀ ਪਾਤਸ਼ਾਹ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਗਰੀਬ ਨਵਾਜ ਬਾਬਾ ਕਲਾ ਧਾਰੀ ਜੀ ਆਏ ਸਤਿਕਾਰ ਨਾਲ ਲਿਆਓ ਜਿਸ ਵੇਲੇ ਨੇੜੇ ਆਇਆ ਭਾਈ ਦਇਆ ਸਿੰਘ ਨੇ ਸੋਚਿਆ ਵੀ ਇਹ ਬਾਬਾ ਤਾਂ ਨਹੀਂ ਸੰਗਤਾਂ ਵਿੱਚ ਹੀ ਕਈਆਂ ਨੇ ਵੇਖੇ ਹਜ਼ੂਰ ਕਹਿਣ ਲੱਗੇ ਬਾਬਾ ਜੀ ਨੂੰ ਭਾਈ ਦਇਆ ਸਿੰਘ ਜੀ ਚੰਗੇ ਆਸਣ ਤੇ ਬਿਠਾਓ ਬਿਠਾ ਦਿੱਤਾ ਬਾਬਾ ਜੀ ਕਿਉਂ ਆਇਆ ਭਾਈ ਦਇਆ ਸਿੰਘ ਲਿਆਓ ਫਿਰ 500 ਰੁਪਈਆ ਤੇ ਘੋੜਾ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਇੱਕ ਬੇਨਤੀ ਸੁਣ ਲਓ ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ ਲਿਆਓ 500 ਰੁਪਈਆ ਜਿੱਥੇ ਨੇ ਲਿਆਂਦਾ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਸੁਣਾ ਕੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ ਘੋੜਾ ਵੀ ਦੇ ਦਿੱਤਾ 500 ਰੁਪਈਆ ਵੀ ਜਿੱਥੇ ਨੇ ਲੈ ਕੇ ਤੁਰੇ ਆ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ ਹਜ਼ੂਰ ਕਹਿਣ ਲੱਗੇ ਭਾਈ ਦਇਆ ਸਿੰਘ ਪਹਿਲਾਂ ਬਾਬਾ ਜੀ ਨੂੰ ਜਾਣ ਲੈਣ ਦਿਓ ਆਖੋ ਸ੍ਰੀ ਵਾਹਿਗੁਰੂ ਜਿਸ ਵੇਲੇ ਇਹ 500 ਰੁਪਈਆ ਤੇ ਘੋੜਾ ਲੈ ਕੇ ਤੁਰਿਆ ਹੱਸ ਕੇ ਕਹਿਣ ਲੱਗਾ ਗੁਰੂ ਬਣਿਆ ਫਿਰਦਾ ਇਹਨੂੰ ਇਹ ਨਹੀਂ ਪਤਾ ਕਿ ਮੈਂ ਬੈਰੂਪੀਆ ਹਾਂ ਖੁਸ਼ੀ ਮੈਂ ਅਦੋਂ ਕਹਿਣ ਲੱਗੇ ਭਾਈ ਦਇਆ ਸਿੰਘ ਜਿਸ ਦੇ ਪਾਤਸ਼ਾਹ ਫੜ ਲਓ ਮਹਾਰਾਜ ਕਿਹਨੂੰ ਬੈਰੂਪੀਏ ਨੂੰ ਆਖੋ ਸ੍ਰੀ ਵਾਹਿਗੁਰੂ ਫੜ ਲਿਆ ਫਿਰ 500 ਰੁਪਈਆ ਵੀ ਖੋ ਲਿਆ ਤੇ ਘੋੜਾ ਵੀ ਤੇ ਚੰਗੀ ਤਰ੍ਹਾਂ ਚਾਟਾ ਛਕਾਇਆ ਚਾਟਾ ਜਾਣਦੇ ਹੋ ਨਾ ਜਾਣਾ ਸਮਝ ਲਿਆ
ਸਿੱਖਾਂ ਦੀ ਮਾਰ ਨੂੰ ਤਾਂ ਦੁਨੀਆਂ ਜਾਣਦੀ, ਮਾਰ ਮਾਰ ਕੇ ਚੰਗੀ ਤਰ੍ਹਾਂ ਦੇ ਵੱਖੀਆਂ ਪੰਨ ਦਿੱਤੀ। ਕੋਈ ਸਮਾਂ ਪਿਆ ਤੇ ਮਹਾਰਾਜ ਬੇਨਤੀ ਸੁਣ ਲਓ। ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਲਿਆਓ 500 ਰੁਪਈਆ ਜਿਸੇ ਨੇ ਲਿਆਂਦਾ। ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ। ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਸੁਣਾ ਕੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਘੋੜਾ ਵੀ ਦੇ ਦਿੱਤਾ, 500 ਰੁਪਈਆ ਵੀ ਜਿਸੇ ਨੇ ਲੈ ਕੇ ਤੁਰੇ ਆ। ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ। ਹਜ਼ੂਰ ਕਹਿਣ ਲੱਗੇ ਭਾਈ ਦਇਆ ਸਿੰਘ ਪਹਿਲਾਂ ਬਾਬਾ ਜੀ ਨੂੰ ਜਾਣ ਲੈਣ ਦਿਓ। ਆਖੋ ਸ੍ਰੀ ਵਾਹਿਗੁਰੂ। ਜਿਸ ਵੇਲੇ ਇਹ 500 ਰੁਪਈਆ ਤੇ ਘੋੜਾ ਲੈ ਕੇ ਤੁਰਿਆ, ਹੱਸ ਕੇ ਕਹਿਣ ਲੱਗਾ ਗੁਰੂ ਬਣਿਆ ਫਿਰਦਾ, ਇਹਨੂੰ ਇਹ ਨਹੀਂ ਪਤਾ ਕਿ ਮੈਂ ਬੈਰੂਪੀਆ ਹਾਂ। ਖੁਸ਼ੀ ਵਾਹਿ ਅਦੁਰ ਕਹਿਣ ਲੱਗੇ ਭਾਈ ਦਇਆ ਸਿੰਘ ਜਿਸ ਦੇ ਪਾਤਸ਼ਾਹ ਫੜ ਲਓ ਮਹਾਰਾਜ, ਕਿਹਨੂੰ ਬੈਰੂਪੀਏ ਨੂੰ ਆਖੋ ਸ੍ਰੀ ਵਾਹਿਗੁਰੂ। ਫੜ ਲਿਆ ਫਿਰ 500 ਰੁਪਈਆ ਵੀ ਖੋ ਲਿਆ ਤੇ ਘੋੜਾ ਵੀ ਤੇ ਚੰਗੀ ਤਰ੍ਹਾਂ ਚਾਟਾ ਸਿਖਾਇਆ। ਚਾਟਾ ਜਾਣਦੇ ਹੋ ਨਾ, ਜਾਣਾ ਸਮਝ ਲਿਆ ਜੀ। ਸਿੱਖਾਂ ਦੀ ਮਾਰ ਨੂੰ ਤਾਂ ਦੁਨੀਆਂ ਜਾਣਦੀ, ਮਾਰ ਮਾਰ ਕੇ ਚੰਗੀ ਤਰ੍ਹਾਂ ਦੇ ਵੱਖੀਆਂ ਪੰਨ ਦਿੱਤੀ। ਕੋਈ ਸਮਾਂ ਪਿਆ ਤੇ ਬਾਬਾ ਕਲਾਧਾਰੀ ਵੀ ਸ਼ਿਕਾਰ ਖੇਲਣ ਆਏ। ਹਜ਼ੂਰ ਆਪ ਚਲੇ ਗਏ, ਬਾਬਾ ਜੀ ਸ਼ਿਕਾਰ ਖੇਲਣ ਨਹੀਂ ਆਉਂਦੇ। ਤਾਂ ਬਾਬਾ ਕਲਾਧਾਰੀ ਜੀ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖਾਂ ਦੀ ਮਾਰ ਤੋਂ ਡਰਦੇ ਆ, ਜਿਸ ਵੇਲੇ ਫੜ ਲੈਂਦੇ ਫਿਰ ਹੱਡੀ ਪਸਰੀ ਨਹੀਂ ਸਕਦੇ। ਹਜ਼ੂਰ ਕਹਿਣ ਲੱਗੇ ਬਾਬਾ ਮੇਰੇ ਸਿੱਖ ਤੁਹਾਨੂੰ ਮਾਰਨੇ ਕਦੇ ਨਹੀਂ ਹੋ ਸਕਦਾ। ਬਾਬਾ ਕਲਾਧਾਰੀ ਜੀ ਕਹਿਣ ਲੱਗੇ ਮਹਾਰਾਜ ਤਾਂ ਉਹ ਵੀ ਤੋਂ ਮੇਰਾ ਹੀ ਰੂਪ ਬਣਾ ਕੇ ਗਿਆ ਸੀ ਨਾ। ਖੁਸ਼ੀ ਬਾਈ ਅਦੁਰ ਕਹਿਣ ਲੱਗੇ ਬਾਬੇ ਆ ਜਿਤਨੇ ਤੱਕ ਤੇਰਾ ਰੂਪ ਬਣਾ ਕੇ ਗਿਆ, ਸਤਿਕਾਰ ਵੀ ਕੀਤਾ, ਉਹਨੂੰ 500 ਰੁਪਈਆ ਤੇ ਘੋੜਾ ਵੀ ਦਿੱਤਾ, ਪਰ ਜਿਸੇ ਲਈ ਉਹ ਆਪਣੇ ਮੂੰਹ ਕਹਿਣ ਲੱਗਾ ਕਿ ਮੈਂ ਬੇਰੂਪੀਆਂ ਗੁਰੂ ਨਾਨਕ ਬਣਾਇਆ ਫਿਰਦਾ ਹੈ। ਬਾਬਾ ਉਸ ਵੇਲੇ ਉਹ ਗੁਰੂ ਨਾਨਕ ਦੀ ਗੱਡੀ ਵੱਲ ਉਂਗਲ ਪਿਆ ਕਰਦਾ ਸੀ ਤੇ ਮੈਂ ਗੁਰੂ ਨਾਨਕ ਦੇ ਗੱਡੀ ਦਾ ਸੇਵਾਦਾਰ ਹਾਂ, ਜਿਹੜਾ ਇਧਰ ਉਂਗਲ ਕਰੇਗਾ ਉਂਗਲ ਕੱਢ ਦਿਆਂਗਾ। ਖੁਸ਼ੀ ਹੋਈ ਮੈਂ ਨਹੀਂ ਬਰਦਾਸ਼ਤ ਕਰ ਸਕਦਾ, ਮੈਂ ਨਹੀਂ ਬਰਦਾਸ਼ਤ ਕਰ ਸਕਦਾ। ਅਦੁਰ ਕਹਿਣ ਲੱਗੇ ਜੋਗਿਆ ਫਿਰ ਤੂੰ ਕਹਿੰਦਾ ਸਰ ਗੁਰੂ ਨੂੰ ਪਤਾ ਹੀ ਨਹੀਂ। ਤੋ ਭਾਈ ਜੋਗਾ ਸਿੰਘ ਨੇ ਕਿਹਾ ਮਹਾਰਾਜ ਫਿਰ ਇਹ ਵੀ ਚੰਗਾ ਹੋ ਗਿਆ, ਪਤਾ ਲੱਗ ਗਿਆ ਕਿ ਤੂੰ ਆਪਣੇ ਸਿੱਖਾਂ ਦੀ ਸਹਾਇਤਾ ਕਰਦਾ ਆ। ਖੁਸ਼ੀ ਬਾਈ ਜੀ ਤੋ ਹਜ਼ੂਰ ਕਹਿਣ ਲੱਗੇ ਜੋਗਿਆ ਇਹਦਾ ਮਤਲਬ ਕੀ ਹੋਇਆ ਵੀ ਤੂੰ ਮੇਰੀ ਅਜ਼ਮਾਇਸ਼ ਕੀਤੀ ਮਹਾਰਾਜ, ਜਿਵੇਂ ਸਮਝੋ। ਤੋ ਪੰਥ ਦੇ ਵਾਲੀ ਚੋਜੀ ਪਾਤਸ਼ਾਹ ਦੇ ਨੇਤਰਾਂ ਚ ਜਲ ਜਾਣ ਲੱਗੇ। ਹਜ਼ੂਰ ਵੈਰਾਗ ਕਰ ਕਹਿਣ ਲੱਗੇ ਜੋਗਿਆ ਮੈਨੂੰ ਅੱਗੇ ਵੀ ਸਿੱਖਾਂ ਨੇ ਅਜ਼ਮਾਇਆ, ਕਿਸ ਤਰ੍ਹਾਂ ਅਜ਼ਮਾਇਆ ਆਓ ਜਰਾ ਪਿਆਰ ਨਾਲ ਸਾਨੂੰ ਕਹੋ। ਹਜ਼ੂਰ ਨੇ ਮੁਖਾਤਬ ਹੋ ਕੇ ਭਾਈ ਜੋਗਾ ਸਿੰਘ ਨੂੰ ਕਿਹਾ ਬਹੁਤੀ ਲੋੜ ਜੇ ਖਾਈ

ਜੋ ਗਿਆ ਮੈਨੂੰ ਪਹਿਲੇ ਜਨਮ ਵਿੱਚ ਸਿੱਖ ਨੇ ਅਜ਼ਮਾਇਆ, ਬਾਬਰ ਵੀ ਜਿੱਤ ਗਿਆ, ਮੈਂ ਸਿੱਖ ਵਾਸਤੇ ਸਖੀਆਂ ਬੀਤੀ। ਫਿਰ ਮੈਨੂੰ ਪੰਜਵੇਂ ਜਨਮ ਵਿੱਚ ਦਿੱਲੀ ਦੀ ਸਿੱਖ ਨੇ, ਦਿੱਲੀ ਦੀਆਂ ਸੰਗਤਾਂ ਨੇ ਅਜ਼ਮਾਇਆ, ਬੇਨਤੀ ਕੀਤੀ ਸਤੇ ਪਾਤਸ਼ਾਹ ਚੰਦੂ ਹੰਕਾਰੀ ਵਾਰਿਸਤਾ ਨਹੀਂ ਲੈਣਾ। ਫਿਰ ਜੋ ਗਿਆ, ਜੇ ਮੈਂ ਕੁੜਮਾਚਾਰੀ ਦੀ ਅਸੀਅਤ ਚੰਦੂ ਦੇ ਘਰ ਜਾਂਦਾ, ਚੰਦੂ ਮੇਰੇ ਤੇ ਫੁੱਲਾਂ ਦੀ ਵਰਖਾ ਕਰਦਾ, ਪਰ ਮੈਂ ਆਪਣੇ ਸਿੱਖਾਂ ਦਾ ਹੁਕਮ ਮੰਨ ਕੇ ਇਸ ਵੇਲੇ ਚੰਦੂ ਦੇ ਘਰ ਗਿਆ, ਚੰਦੂ ਨੇ ਮੇਰੇ ਤੇ ਸਰਦੀ ਬਲਦੀ ਰੇਹ ਦੇ ਕਰਕੇ ਪਾ, ਪਰ ਮੈਂ ਅਜ਼ਮਾਇਸ਼ ਪੂਰਾ ਉਤਰਿਆ। ਫਿਰ ਹੋਰ ਵੀ ਕਿਸਨੇ ਅਜ਼ਮਾਇਆ?

ਦਿੱਲੀ ਚ ਆਉਂਦੇ ਵਿਸ਼ਾਲੇ ਲੈ ਕੇ ਪਿਆ ਜਾਂਦਾ ਹੈ, ਮਗਰ ਫੌਜ ਲੱਗ ਗਈ ਬਿਧੀ ਚੰਦ ਨੂੰ ਪਕੜਨ ਵਾਸਤੇ। ਅੱਗੇ ਬਿਧੀ ਚੰਦ ਨੇ ਕੀ ਤੱਕਿਆ, ਪਠਿਆਰੀ ਦਾ ਪੱਟ ਪਿਆ ਬਣਦਾ ਹੈ, ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਰੱਖ ਕੇ ਛਾਲ ਮਾਰ ਦਿੱਤੀ। ਹਜ਼ੂਰ ਕੀਰਤਪੁਰ ਬੈਠੀ ਹੈ ਦੀਵਾਨ ਸਜਾ ਕੇ, ਨੇਤਰ ਖੁੱਲੇ ਤੇ ਕਹਿਣ ਲੱਗੇ ਪਿਆਰੇ ਉਹਨਾਂ ਦੀ ਗਰਮੀ ਵੀ ਲੱਗਦੀ ਆਖੋ ਕੀ ਮੇਰੇ ਛੇਵੇਂ ਪੱਟ ਜਲ ਲਿਆਓ। ਜਲ ਦੀਆਂ ਗਾਗਲਾਂ ਹਜ਼ੂਰ ਦੇ ਉੱਤੇ ਪਾਈਆਂ, ਪਰ ਮੇਰੇ ਛੇਵੇਂ ਪਾਤਸ਼ਾਹ ਦਾ ਸਰੀਰ ਸਾਰੇ ਸਾਰੇ ਪਸ ਪੁੱਛੇ ਦਾਤਾ ਜੀ ਇਹ ਕੀ? ਹਜ਼ੂਰ ਕਹਿਣ ਲੱਗੇ ਬਿਧੀ ਚੰਦ ਨੇ ਸਾਡਾ ਧਿਆਨ ਕਰਕੇ ਪੱਕੀ ਵੀ ਛਾਲ ਮਾਰ ਦਿੱਤੀ ਹੈ। ਬਿਧੀ ਚੰਦ ਨੂੰ ਤੱਤੀ ਵਾਰੀ ਲੱਗੀ, ਸਾਰੀ ਗਰਮੀ ਸਾਡੇ ਪਿਆਰੀ ਜੋ ਗਿਆ। ਮੈਂ ਉਸ ਬਣਾਇਆ ਸੀ ਪੂਰਾ ਉਤਰਿਆ।

ਮੇਰੇ ਸਿਰ ਦੀ ਲੋੜ ਹੀ ਪੈਂਦੀ। ਜੋ ਗਿਆ ਮੈਂ ਦੇਖ ਕੇ ਅਜ਼ਮਾਇਸ਼ ਚ ਪੂਰਾ ਉਤਰਦਾ। ਪਰ ਹਜ਼ੂਰ ਵੈਰਾਗ ਵਿੱਚ ਆ ਕੇ ਕਹਿਣ ਲੱਗੇ, ਗੁਰਾ ਜੋ ਗਿਆ ਹੋ ਗਿਆ ਸੀ ਤੈਨੂੰ। ਮੈਨੂੰ ਸਿੱਖਾ ਮੈਂ ਜਿੱਥੇ ਜਿੱਥੇ ਵੀ ਅਜ਼ਮਾਇਆ ਉੱਥੇ ਉੱਥੇ ਪੂਰਾ ਉਤਰਿਆ। ਪਰ ਜੋ ਗਿਆ ਉਹ ਕਿਹੜੀ ਅਜ਼ਮਾਇਸ਼ ਕੀਤੀ, ਕਿਹੜੀ ਸਾਹਤੇ ਕੀਤੀ? ਪੰਥ ਦੇ ਵਾਲੀ ਕਿਸੇ ਵੈਰਾਗ ਵਿੱਚ ਆ ਕੇ ਤੇ ਜੋਗੇ ਨੂੰ ਮੁਖਾਤਬ ਹੋ ਕੇ ਕਹਿੰਦੇ ਹਨ,

ਜੋ ਗਿਆ ਇਸ ਤਰ੍ਹਾਂ ਮੈਨੂੰ ਕਿਸੇ ਨੇ ਨਹੀਂ ਦਿੱਤਾ ਜਿਸ ਤਰ੍ਹਾਂ ਤੁਸੀਂ ਤੋਂ ਅਦਮਾਇਆ। ਪਿਆਰੀ ਸਾਹਿਬ ਹਜ਼ੂਰ ਦੇ ਬਚਨ ਸਨ, ਭਾਈ ਜੋਗਾ ਸਿੰਘ ਚਰਨਾਂ ਤੇ ਬੈਠਿਆ, ਰੋ ਰੋ ਕੇ ਚਰਨਾਂ ਨੂੰ ਸੱਤੇ ਪਾਤਸ਼ਾਹ ਮੈਨੂੰ ਬਖਸ਼, ਨਾਲੇ ਰੋਈ ਜਾਂਦਾ ਹੈ ਤੇ ਨਾਲੇ ਕਰਦਾ ਹੈ ਅਰਦਾਸ। ਕਿਹੜੀ ਅਰਦਾਸ? ਆਵਾਜ਼ ਆਪਾਂ ਨੂੰ ਕਰ ਲਈ, ਤੂੰ ਤਾਂ ਇਸ਼ਾਰੇ ਕਰਦੀ ਪਈ ਹੈ ਵੀ ਟਾਈਮ ਹੋ ਗਿਆ, ਪਰ ਇਹੋ ਜਿਹਾ ਟਿਕਾ ਪਤਾ ਨੀ ਫਿਰ ਕਦ ਮਿਲੇਗਾ, ਖੁਸ਼ ਨਹੀਂ ਹੋਏਗੀ ਇਹੋ ਜੀ ਮੈਂ ਪਤਾ ਨੀ ਫਿਰ ਕਦ ਮਿਲੇਗਾ। ਪਿਆਰੀ ਸਾਹਿਬ ਭਾਈ ਜੋਗਾ ਸਿੰਘ ਕਹਿ ਕੇ ਅਰਦਾਸ ਕਿਆ ਕਰਦਾ ਹੈ, ਆਓ ਆਪਣੇ ਕੋਲੋਂ ਵੀ ਕਈ ਗਲਤੀਆਂ ਫਲਤੀਆਂ ਹੋ ਜਾਂਦੀਆਂ ਨੇ ਭਾਈ, ਆਓ ਜੀ ਅੱਜ ਭਾਈ ਜੋਗਾ ਸਿੰਘ ਬਖਸ਼ਿਆ ਜਾਏਗਾ ਤਾਂ ਅਸੀਂ ਵੀ ਬਖਸ਼ੇ ਜਾਵਾਂਗੇ। ਕਰੋ ਅਰਦਾਸ, ਪਹਿਲਾਂ ਸਿਰ ਖੋਲੇ ਪਿੱਛੇ ਸਾਰੀ ਖੋਲ ਜਾਂਦੀ।

ਸਤਿਕਾਰਯੋਗ ਸਾਧ ਸੰਗਤ ਜੀ, ਬੇਨਤੀ ਕਰਦਾ ਹਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਸੀਸਾਂ ਪ੍ਰਦਾਨ ਕਰਨ ਵਾਲੀ, ਬਖਸ਼ਿਸ਼ਾਂ ਪ੍ਰਦਾਨ ਕਰਨ ਵਾਲੀ, ਹਿੰਮਤਾਂ ਪ੍ਰਦਾਨ ਕਰਨ ਵਾਲੀ ਔਰ ਇਨਸਾਨ ਅੰਦਰ ਚੜ੍ਹਦੀ ਕਲਾ ਪੈਦਾ ਕਰਨ ਵਾਲੀ ਫਤਿਹ ਦਾ ਆਦਾਨ ਪ੍ਰਦਾਨ ਕਿਰਪਾ ਕਰਕੇ ਬੁਲੰਦ ਆਵਾਜ਼ੀ ਨਾਲ ਉਚਾਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਹਦੇ ਨਾਲ ਹੀ ਖੇਚਲ ਦੇ ਦਵਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ, ਬੜੀ ਤਾਜ਼ੀਮ ਨਾਲ, ਬਹੁਤ ਇਨਕਸਾਰੀ ਨਾਲ, ਬੇਨਤੀ ਸਦਭਾਵਨਾ ਨਾਲ ਨਮਸਕਾਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪ੍ਰਭੂ ਪਰਮਾਤਮਾ ਨਾਲ ਜਿੱਥੇ ਮਿਲਣ ਦੇ ਹੋਰ ਕਈ ਸਾਧਨ ਨੇ ਨਾ, ਉੱਥੇ ਕੱਲ ਬੀਬ ਜੀ ਸੰਤ ਬੀਬ ਜੀ ਜਸਵਿੰਦਰ ਕੌਰ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਫਰਮਾਨ ਸਾਨੂੰ ਸੁਣਾਇਆ ਸੀ। ਉਹਨਾਂ ਤਰੀਕਿਆਂ ਵਿੱਚ ਇਹ ਵੀ ਤਰੀਕਾ ਹੈ ਕਿ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭਾ। ਪ੍ਰੇਮ ਨਾਲ ਪ੍ਰਭੂ ਨੂੰ ਪਾਉਣਾ ਬਹੁਤ ਹੀ ਸੌਖੀ ਬਾਤ ਹੈ, ਲੇਕਿਨ ਪ੍ਰੇਮ ਯਕ ਤਰਫੀ ਨਹੀਂ ਚਾਹੀਦਾ। ਯਕ ਤਰਫੀ ਭਾਵ ਇੱਕੋ ਪਾਸੇ ਹੋਵੇ, ਚੇਲੇ ਵੱਲੋਂ ਹੋਈ ਜਾਵੇ, ਗੁਰੂ ਵੱਲੋਂ ਹੋਵੇ ਹੀ ਨਾ, ਜਾਂ ਗੁਰੂ ਵੱਲੋਂ ਬੜਾ ਸਨੇਹ ਦਰਸਾਇਆ ਜਾਏ ਤੇ ਚੇਲਾ ਕਬੂਲ ਹੀ ਨਾ ਕਰੇ। ਇਹਨੂੰ ਕਹਿੰਦੇ ਨੇ ਯਕ ਤਰਫੀ। ਪ੍ਰੇਮ ਦੇ ਬੜੇ ਬੜੇ ਲੇਖ ਕਿਤਾਬਾਂ ਵਿਚ ਲਿਖੇ ਪਏ ਨੇ। ਦੀਵੇ ਦਾ ਔਰ ਸ਼ਮ ਦਾ ਯਕ ਤਰਫੀ ਪ੍ਰੇਮ ਹੈ। ਉਹ ਵਿਚਾਰਾ ਪਰਵਾਨਾ ਸੜ ਜਾਂਦਾ ਹੈ, ਲੇਕਿਨ ਸ਼ਮਾ ਲੱਟ ਲੱਟ ਬਲਦੀ ਰਹਿੰਦੀ, ਉਹਨੂੰ ਕੋਈ ਨੀ ਫਰਕ ਪੈਂਦਾ। ਚਾਹੀਦਾ ਤੇ ਨਾ ਭਾਈ ਪਰਵਾਨਾ ਵੀ ਸੜ ਗਿਆ ਤੇ ਉਹ ਵੀ ਬੰਦ ਹੋ ਜਾਏ, ਗੁੱਲ ਹੋ ਜਾਏ। ਨਹੀਂ ਨਹੀਂ, ਉਹ ਸੜਦੀ ਰਹਿੰਦੀ, ਉਹ ਬਲਦੀ ਰਹਿੰਦੀ ਹੈ। ਬੇਕਫਨ ਲਾਸ਼ ਮਿਲੀ ਸੁਬਾਹ ਕੋ ਪਰਵਾਨੋ ਕੀ, ਸਵੇਰੇ ਢੇਰ ਲੱਗਾ ਹੋਇਆ ਦੇਖਿਆ, ਕਿਸੇ ਨੇ ਨਾ ਸੰਭਾਲੇ, ਕਿਸੇ ਨੇ ਨਾ ਚੁੱਕੇ, ਕਿਉਂਕਿ ਯਕ ਤਰਫੀ ਪ੍ਰੇਮ ਸੀ। ਉਹ ਬਲਦੀ ਰਹੀ ਹੈ, ਇਹ ਸੜ ਕੇ ਸਵਾਹ ਹੋ ਗਏ। ਬੇਕਫਨ ਲਾਸ਼ ਮਿਲੀ ਸੁਬਾਹ ਕੋ ਪਰਵਾਨੋ ਕੀ, ਅਰੇ ਖੂਬ ਤਵਾਜ਼ੋ ਹੋਈ ਇੱਕ ਰਾਤ ਕੇ ਮਹਿਮਾਨੋ ਕੀ। ਉਹ ਜਾਨ ਦੇ ਗਏ, ਲੇਕਿਨ ਯਕ ਤਰਫੀ ਪ੍ਰੇਮ ਅੰਦਰ ਇੱਕ ਦੀ ਮੌਤ ਹੋ ਜਾਂਦੀ ਹੈ। ਮਿਸਾਲ ਦੇ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਸੇਧ ਲਈਏ। ਕਹਿੰਦੇ ਨੇ ਮੱਛੀ ਦਾ, ਮੀਨਾ ਦਾ ਬੇਅੰਤ ਪਿਆਰ ਹੈ ਪਾਣੀ ਨਾਲ। ਗੁਰੂ ਸਾਹਿਬ ਤੇ ਇਹ ਵੀ ਕਹਿੰਦੇ ਨੇ ਭਾਈ ਪਾਣੀ ਜਿਉਂ ਜਿਉਂ ਘਟਦਾ ਜਾਂਦਾ ਇਸ ਵਿਚਾਰੀ ਨੂੰ ਚਿੰਤਾ ਪੈ ਜਾਂਦੀ ਹੈ, ਤੇ ਜਿਉਂ ਜਿਉਂ ਵੱਧਦਾ ਜਾਵੇ ਸਮੁੰਦਰ ਕਿੰਨਾ ਡੂੰਘਾ ਹੈ, ਬੜੀ ਖੁਸ਼ ਹੁੰਦੀ ਹੈ। ਜਿਉਂ ਅਦਕੋ ਬਾਣੀ ਗੁਰੂ ਜੀ, ਜਿਉਂ ਅਦਕੋ ਤਿਉ ਸੁੱਖ ਹੋਣੋ, ਤਨ ਮਨ ਸ਼ਾਂਤ ਸਰੀਰ। ਲੇਕਿਨ ਤਰੀਕਾ ਇਹ ਹੈ ਕਿ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਅੱਜ ਮੈਂ ਸਾਖੀ ਸ਼ੁਰੂ ਕਰਨ ਲੱਗਾ ਝਟਪਟ। ਪ੍ਰੇਮ ਦੀਆਂ ਤਣਾਵਾਂ ਮਸੀਹ ਤਣਦੀਆਂ ਨੇ, ਮੁਹੱਬਤਾਂ ਤੇ ਇਸ਼ਕ ਮਸੀਹ ਹੁੰਦੇ ਨੇ। ਚੇਲੇ ਦਾ ਗੁਰੂ ਦਾ ਹੋ ਜਾਏ, ਦੁਨਿਆਵੀ ਤੌਰ ਤੇ ਕਿਸੇ ਦਾ ਹੋ ਜਾਏ। ਭਾਈ ਗੁਰਦਾਸ ਜੀ ਜਿਹਨੂੰ ਕਹਿੰਦੇ ਨੇ ਸੱਸੀ ਪੁੰਨੂ ਆਸ਼ਕੀ ਹੋ ਜਾਏ, ਲੇਲਾ ਮਜਨੂੰ ਆਸ਼ਕੀ ਹੋ ਜਾਏ, ਤੇ ਬੜੀ ਦੂਰੋਂ ਦਰਾਜ਼ ਤੱਕ ਪਤਾ ਵੀ ਲੱਗ ਜਾਏ, ਪਰ ਯਕ ਤਰਫੀ ਨਾਲ ਉਹ ਦੋ ਤਰਫੀ ਹੋਵੇ ਨਾ ਤਾਂ ਉਹਦਾ ਬੜਾ ਆਨੰਦ ਹੈ। ਰਾਜਾ ਸਾਹਿਬ ਜੀ ਜਿਨ੍ਹਾਂ ਦੀ ਆਪਾਂ ਬਰਸੀ ਮਨਾ ਰਹੇ ਨਾ, ਉਹ ਮਜਾਰੇ ਹੀ ਬੈਠੇ ਸਨ, ਮਜਾਰੇ ਬੈਠੇ ਸਨ। ਮਹੰਤ ਗੰਗਾ ਦਾਸ ਦੇ ਚਿੱਤ ਵਿੱਚ ਆਇਆ ਸੰਤ ਮੰਡਲੀ ਨਾਲ ਕਿ ਬੜਾ ਚਿਰ ਹੋ ਗਿਆ ਨਾਭ ਕਮਲ ਜੀ ਸਾਤੋਂ ਬੜੀ ਦੂਰ ਦੂਰ ਗਏ ਨੇ, ਆਪਣੇ ਸਿਆਣੇ ਸਿਆਣੇ ਚੇਲਿਆਂ ਨੂੰ ਇਕੱਠੇ ਕਰਕੇ ਗੰਗਾ ਰਾਮ ਕਹਿਣ ਲੱਗਾ, ਬਈ ਤੁਸੀਂ ਦਾਨਿਸ਼ਮੰਦ ਬੜੇ ਹੋ, ਸਿਆਣੇ ਬੜੇ ਹੋ, ਚਾਤਰ ਬੜੇ ਹੋ, ਰਾਜਨੀਤਿਕ ਤੌਰ ਤੇ ਵੀ ਬੜੇ ਸ਼ਾਤਰ ਹੋ ਤੁਸੀਂ, ਭਈ ਕੋਈ ਐਸਾ ਢੰਗ ਕੱਢੋ ਜਿਹੜਾ ਰਾਜਾ ਸਾਹਿਬ ਸਦੀਵੀ ਤੌਰ ਤੇ ਸਾਡੇ ਕੋਲ ਰਹਿਣ ਲੱਗ ਪੈਣ, ਉਹਨਾਂ ਨੂੰ ਕਿਸੇ ਵੀ ਕਿਸੇ ਤਰ੍ਹਾਂ ਸੰਤ ਮੰਡਲੀ ਵਿਚ ਲੈ ਆਂਦਾ ਜਾਏ ਤੇ ਮੁੜ ਜਾਣ ਨਾ ਦਿੱਤਾ ਜਾਣ। ਇਹਦੇ ਵਾਸਤੇ ਦੋ ਚਾਰ ਹਫ਼ਤੇ ਗੋਂਦਾ ਗੁੰਦੇ ਰਹੇ। ਇੱਕ ਦਿਨ ਰਾਜਾ ਸਾਹਿਬ ਜੀ ਕੋਲ ਚਲੇ ਗਏ, ਜਾ ਕੇ ਗੁਫ਼ਤੋ ਸ਼ਨੀਦ ਹੋਇਆ, ਮਤਲਬ ਬਚਨ ਬਲਾਸ ਹੋਏ, ਖਾਣ ਪਾਨ ਪਹਿਰਾਇਣ ਹੋਇਆ,
ਸਤਿਕਾਰ ਦਿੱਤਾ ਰਾਜਾ ਸਾਹਿਬ ਜੀ ਨੇ ਮਜਾਰੇ ਵਿੱਚ ਹੀ ਤੇ ਆਖਣ ਲੱਗੇ ਕਿਵੇਂ ਸੰਤ ਮੰਡਲੀ ਨੇ ਦਰਸ਼ਨ ਦਿੱਤੇ ਹਨ ਜੀ। ਸੰਤ ਮੰਡਲੀਆਂ ਨੂੰ ਆਓ ਜੀ ਨੇ ਕਹੀਦਾ, ਇਹਨਾਂ ਨੂੰ ਕਹੀਦਾ ਵੀ ਦਰਸ਼ਨ ਕਿਵੇਂ ਦਿੱਤੇ ਹਨ। ਸਤਿਕਾਰ ਹੈ ਜੀ, ਸਨਮਾਨ ਹੈ। ਸੰਤ ਸੰਪਰਦਾਵਾਂ ਇੱਕ ਦੂਜੇ ਦੇ ਜਾਂਦੀਆਂ ਨੇ, ਅਦਬ ਸਤਿਕਾਰ ਤੋਂ ਬਾਅਦ ਕਹਿੰਦੇ ਨੇ ਕਿਵੇਂ ਚਰਨ ਪਾਏ ਨੇ ਤੇ ਕਿਵੇਂ ਦਰਸ਼ਨ ਦਿੱਤੇ ਨੇ। ਇਹ ਵੀ ਨਹੀਂ ਕਹੀਦਾ ਵੀ ਸਾਡੇ ਦਰਸ਼ਨ ਕਿੱਦਾਂ ਕਰਨ ਆਏ ਹੋ ਜੀ, ਨਾ ਕਿਵੇਂ ਦਰਸ਼ਨ ਦਿੱਤੇ ਨੇ। ਰਾਜਾ ਸਾਹਿਬ ਕਹਿਣ ਲੱਗੇ ਮਹਾਂਪੁਰਸ਼ੋ ਕਿਵੇਂ ਦਰਸ਼ਨ ਦਿੱਤੇ ਨੇ। ਹਫ਼ਤੇ ਤੋਂ ਬਾਅਦ ਤੇ ਉਹਨਾਂ ਵਿਚੋਂ ਜਿਹੜੇ ਬਹੁਤ ਸਿਆਣੇ ਸੀ ਨਾ, ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਗੰਗਾ ਦਾਸ ਦੇ ਮਹੰਤ ਦੇ ਚੇਲੇ, ਉਹ ਕਹਿਣ ਲੱਗੇ ਜੀ ਅਸੀਂ ਤੁਹਾਡੇ ਨਾਲ ਇੱਕ ਗੱਲ ਕਰਨ ਆਏ ਹਾਂ, ਕਿਉਂਕਿ ਤੁਸੀਂ ਇੱਕ ਗ੍ਰਸਤੀ ਨੂੰ ਗੁਰੂ ਬਣਾਇਆ ਹੈ ਆਪਣਾ, ਬਾਬਾ ਜਵਾਹਰ ਸਿੰਘ ਸਾਹਿਬ ਜੀ ਨੂੰ, ਤੇ ਸੰਤ ਸੰਪਰਦਾਵਾਂ ਦਾ ਇਹ ਮੁੱਖ ਵਿਸ਼ਾ ਹੈ, ਵਿਚਾਰ ਹੈ ਕਿ ਗ੍ਰਸਤੀ ਗੁਰੂ ਨਹੀਂ ਹੋ ਸਕਦਾ। ਦੇਖੋ ਗੁਰਮਤ ਤੋਂ ਬਿਲਕੁਲ ਉਲਟ ਹੈ ਸਾਰੀ ਗੱਲ ਇਹ। ਚੇਲਿਆਂ ਨੇ ਜਿਹੜੀ ਆਖੀ ਤੇ ਗ੍ਰਸਤੀ ਗੁਰੂ ਨਹੀਂ ਹੋ ਸਕਦਾ, ਸਾਡੇ ਤੇ ਸਾਰੇ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ, ਬਾਬਾ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਸਾਰੇ ਗੁਰੂ ਸਾਰੇ ਗ੍ਰਸਤੀ ਹੋਏ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਅੱਠਵੀਂ ਸਰਕਾਰ ਪਾਤਸ਼ਾਹੀ, ਉਹ ਚੁੱਕੇ ਬਿਲਕੁਲ ਹੀ ਛੋਟੀ ਅਵਸਥਾ ਵਿਚ ਸਮਾ ਗਏ, ਲੇਕਿਨ ਗੁਰਮਤ ਨੂੰ ਵਧੀਆ, ਬਹੁਤ ਵਧੀਆ ਔਰ ਔਖੇ ਵੇਲਿਆਂ ਵਿਚ ਵਧੀਆ ਸੇਧ ਦੇ ਕੇ ਤੋਰ ਕੇ ਲੈ ਗਏ। ਉਨ੍ਹਾਂ ਤੋਂ ਬਗੈਰ ਤੇ ਸਾਰੇ ਗੁਰੂ ਸਾਹਿਬਾਨ ਗ੍ਰਸਤੀ ਹੋਏ। ਇਹ ਚੇਲੇ ਕਹਿਣ ਲੱਗੇ ਰਾਜਾ ਸਾਹਿਬ ਨਾਭ ਕਮਲ ਜੀ ਪੇ ਗ੍ਰਸਤੀ ਬੰਦਾ ਇਨਸਾਨ ਗੁਰੂ ਨਹੀਂ ਹੋ ਸਕਦਾ। ਇੰਨੀਆਂ ਸਾਧਸੰਗ ਜੀ ਦਲੀਲਾਂ ਦਿੱਤੀਆਂ, ਬੜੀਆਂ ਬੜੀਆਂ ਦਲੀਲਾਂ, ਕਿ ਰਾਜਾ ਸਾਹਿਬ ਦਾ ਸੱਚੀ ਇਹ ਮਨ ਬਣ ਗਿਆ ਪੇ ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ। ਰਾਜਾ ਸਾਹਿਬ ਜੀ ਸੋਚੀ ਜਾਣ ਤੇ ਮਜਾਰੇ ਤੋਂ ਉੱਠ ਕੇ ਮਿਲਦੇ ਮਿਲਾਦੇ ਮਹੰਤ ਗੰਗਾ ਦਾਸ ਕੋਲ ਆ ਗਏ। ਮਹੰਤ ਗੰਗਾ ਦਾਸ ਦੇ ਚੇਲਿਆਂ ਨੇ ਇਹਨਾਂ ਨੂੰ ਦੱਸ ਦਿੱਤਾ ਵੀ ਅਸੀਂ ਇਹਨਾਂ ਦਾ ਮਨ ਬਣਾ ਦਿੱਤਾ ਹੈ ਜੀ, ਇਹਨਾਂ ਦਾ ਚਿੱਤ ਇਸ ਗੱਲ ਤੇ ਪੁਖਤਾ ਕਰ ਦਿੱਤਾ ਹੈ ਵੀ ਗ੍ਰਸਤੀ ਗੁਰੂ ਨਹੀਂ ਹੋ ਸਕਦਾ। ਬਸ ਹੁਣ ਤਾਂ ਤੁਸੀਂ ਵਿਧਾਨ ਮਾਰਨ ਦੀ ਲੋੜ ਹੈ, ਜਿਵੇਂ ਲਾਖ ਮੈਲਟ ਕਰ ਜਾਏ ਨਾ, ਪਿਘਲ ਜਾਏ, ਉਹ ਤੇ ਸਟੈਂਪ ਲਾਉਣ ਦੀ ਲੋੜ ਹੈ ਬਸ, ਫਿਰ ਤੇ ਉਹ ਆਪਣੇ ਅਕਸ਼ਰ ਸੁਪਤ ਕਰ ਦਿੰਦੀ ਨਾ ਉੱਥੇ। ਆਖਣ ਲੱਗੇ ਮਹੰਤ ਜੀ ਮਹਾਰਾਜ, ਸ੍ਰੀ ਮਹੰਤ ਜੀ, ਰਾਜਾ ਸਾਹਿਬ ਦਾ ਅਸੀਂ ਮਨ ਬਣਾ ਦਿੱਤਾ ਹੈ ਵੀ ਗ੍ਰਸਤੀ ਬੰਦਾ ਗੁਰੂ ਨਹੀਂ ਹੁੰਦਾ, ਤੁਸੀਂ ਹੁਣ ਆਪਣੀ ਮੋਹਰ ਛਾਪ ਲਾ ਦਿਓ। ਉਹਨਾਂ ਨੇ ਕੋਈ ਪੁਖਤਾ ਬੜੀ ਵੱਡੀ ਦਲੀਲ ਦਿੱਤੀ, ਇਕੱਠ ਦਲੀਲ ਦਿੱਤੀ ਹੋਏਗੀ, ਵੈਸੇ ਦਲੀਲ ਦੇ ਪੈਰ ਨਹੀਂ ਹੁੰਦੇ ਜੀ। ਇਹ ਠੀਕ ਹੈ ਭੇ ਹੁਣ ਉਹ ਕੰਮ ਦੇ ਗਈ ਹੈ, ਪਰ ਉਹਦੇ ਨਾਲ ਵੱਡੀ ਦਲੀਲ ਹੋ ਸਕਦੀ ਹੈ, ਉਸ ਦਲੀਲ ਦੇ ਵੀ ਪੈਰ ਨਹੀਂ ਹੁੰਦੇ, ਨਹੀਂ ਤਾਂ ਇੱਕੋ ਦੋ ਵਕੀਲਾਂ ਨਾਲ ਹੀ ਸਰ ਜਾਏ। ਝੂਠੇ ਵਕੀਲ ਜਿਹੜੇ ਝੂਠ ਕੇਸ ਲੜ ਰਹੇ ਹੁੰਦੇ ਨਾ, ਉਹ ਵੀ ਬੜੀ ਪੁਖਤਾ ਦਲੀਲ ਦਿੰਦੇ ਆ, ਤੇ ਜਿਹੜੇ ਸੱਚੇ ਬੰਦੇ ਕੇਸ ਕਰਕੇ ਤੇ ਸੱਚੇ ਸੁੱਚੇ ਵਕੀਲ ਕਰਦੇ, ਉਹਨਾਂ ਦੀ ਵੀ ਦਲੀਲ ਇੱਕ ਦੂਜੇ ਨੂੰ ਕੱਟੀ ਜਾਂਦੀ ਹੈ। ਮਹੰਤ ਜੀ ਨੇ ਦਲੀਲ ਦੇ ਕੇ ਨਾ ਆਪਣੀ ਮੋਹਰ ਲਾ ਦਿੱਤੀ ਰਾਜਾ ਸਾਹਿਬ ਦੇ ਮਨ ਤੇ ਭੇ ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ। ਇਹ ਇਹਨਾਂ ਕੋਲ ਰਹਿਣ ਲੱਗ ਪਏ, ਬੈਠੇ ਸਨ ਇੱਕ ਵਾਰੀ ਤੇ ਮਹਾਨ ਸ਼ਖਸੀਅਤ ਗਿਆਨੀ ਬ੍ਰਹਮ ਗਿਆਨੀ ਬਾਬਾ ਭਾਈ ਸਾਹਿਬ ਜਵਾਹਰ ਸਿੰਘ ਹੋਰੀ ਵੀ ਚਿੰਗਣਾ ਨੂੰ ਜਾਂਦਿਆਂ ਜਾਂਦਿਆਂ ਗੋਬਿੰਦਪੁਰ ਤੋਂ ਆਉਂਦਿਆਂ ਆਉਂਦਿਆਂ ਇੱਥੇ ਰੁਕ ਗਏ ਤਾਂ ਦੇਖਿਆ ਰਾਜਾ ਸਾਹਿਬ ਦਰਵਾਜ਼ੇ ਦੇ ਬਾਹਰ ਹੀ ਬੈਠੇ ਨੇ, ਬੜੇ ਬੜੇ ਮਹੰਤ ਦੇ ਚੇਲੇ ਵੀ ਇਹਨਾਂ ਦੇ ਆਲੇ ਦੁਆਲੇ ਬੈਠੇ ਨੇ। ਭਾਈ ਸਾਹਿਬ ਜੀ ਨੇ ਵੇਖ ਲਿਆ, ਜਵਾਹਰ ਸਿੰਘ ਸਾਹਿਬ ਜੀ ਨੇ, ਸਤਸੰਗ ਜੀ ਮੈਂ ਹੁਣੇ ਜਿਹਾ ਵੀਰ ਨਾਲ ਕਿਸੇ ਨਾਲ ਗੱਲ ਕਰਦਾ ਸੀ, ਇਹ ਕਰਮਾਂ ਦੀ ਬਾਤ ਹੁੰਦੀ ਹੈ, ਸਾਰੀ ਕਰਮਾਂ ਦੀ ਗੱਲਬਾਤ ਹੈ, ਲੇਕਿਨ ਇਹ ਕਰਮ ਕਦੋਂ ਪ੍ਰਗਟ ਹੋ ਜਾਣੇ, ਪੂਰਵਲੇ ਕਰਮਾਂ ਨੇ ਆਪਣਾ ਚੱਕਰ ਕਦੋਂ ਚਲਾ ਦੇਣਾ, ਇਹ ਬੰਦੇ ਦੀ ਮਤ ਵਿਚ ਨਹੀਂ ਆਉਂਦੇ। ਔਰ ਪੂਰਵਲਾ ਕਰਮ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਮਿਟਦਾ ਵੀ ਨਹੀਂ ਹੈ, ਪੂਰਵਲੋ ਕਿਰਤ ਕਰਮ ਨਾ ਮਿਟੇ ਰਹਿ ਗਏ ਹਨ, ਇਹ ਨਹੀਂ ਮਿਟਦੇ, ਇਹ ਨਹੀਂ ਮਿਟਦੇ। ਹੁਣ ਵੇਖਣਾ ਇਹ ਹੈ, ਜਿਨ੍ਹਾਂ ਨੇ ਪੜ੍ਹੀਆਂ ਨੇ ਪੁਸਤਕਾਂ ਭਗਵਾਨ ਦਾਸ ਜੀ ਦੇ ਮਹਾਰਾਜ ਦੇ ਬਚਨ, ਕਿਸਮਤ ਦਾ ਚੱਕਰ ਐਸਾ ਚੱਲਿਆ, ਜਿਸ ਸ਼ਖਸੀਅਤ ਨੂੰ, ਜਿਸ ਵਿਅਕਤੀ ਨੂੰ ਭਾਵ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੂੰ ਜਿਨ੍ਹਾਂ ਨੇ ਪ੍ਰਗਟ ਕੀਤਾ ਨਾ, ਰਾਜਾ ਸਾਹਿਬ ਨੇ ਉਹਨਾਂ ਨੇ ਪ੍ਰਗਟ ਕੀਤਾ, ਉਹੀ ਬਣ ਕੇ ਬਹਿ ਗਏ। ਰਾਜਾ ਸਾਹਿਬ ਨੇ ਸੋਚ ਲਿਆ ਵੀ ਹੁਣ ਗ੍ਰਸਤੀ ਬੰਦਾ ਨੇ, ਤੇ ਨਾ ਉਹਨਾਂ ਨੂੰ ਨਮਸਕਾਰ ਕੀਤੀ, ਨਾ ਕੋਈ ਸਤਿਕਾਰ ਦਿੱਤਾ, ਨਾ ਉੱਠ ਕੇ ਮਿਲੇ, ਨਾ ਜੀ ਆਇਆ ਆਖਿਆ।
ਭਾਈ ਸਾਹਿਬ ਨੇ ਸੋਚਿਆ ਭਾਈ ਇਹ ਤਾਂ ਮੇਰਾ ਬੜਾ ਤਸਕਾਰ ਹੋਇਆ, ਬੇੜਾ ਅਪਮਾਨ ਹੋਇਆ, ਇਹ ਗੱਲ ਕੀ ਬਣੀ। ਭਾਈ ਸਾਹਿਬ ਜੀ ਵੀ ਅੰਤਰ ਦੀ ਖੇਡ ਜਾਣਦੇ ਸਨ। ਕੋਈ ਉਹਨਾਂ ਨੇ ਜਵਾਹਰ ਸਿੰਘ ਸਾਹਿਬ ਜੀ ਨੂੰ ਭਾਈ ਸਾਹਿਬ ਇਹ ਲਿਖਿਆ, ਜਵਾਹਰ ਸਿੰਘ ਸਾਹਿਬ ਵੀ ਅੰਤਰ ਦੀਆਂ ਖੇਡਾਂ ਜਾਣਦੇ ਸਨ, ਕੱਚੇ ਪਿੱਲੇ ਨਹੀਂ ਸਨ। ਲੇਕਿਨ ਜਿਨ੍ਹਾਂ ਨੂੰ ਪ੍ਰਗਟ ਕੀਤਾ ਰਾਜਾ ਸਾਹਿਬ, ਉਹ ਵੀ ਘੱਟ ਨਹੀਂ ਸਨ। ਇੱਥੇ ਪੂਰਵਲਾ ਕਰਮ ਆ ਗਿਆ, ਰਾਜਾ ਸਾਹਿਬ ਸਤਿਕਾਰ ਲਈ ਉੱਠੇ ਨਹੀਂ ਤੇ ਜਵਾਹਰ ਸਿੰਘ ਸਾਹਿਬ ਜੀ ਨੇ ਉਹਨੂੰ ਆਪਣੀ ਬੜੀ ਬੇਇੱਜ਼ਤੀ ਸਮਝੀ, ਟੁਰਨ ਲੱਗੇ ਨਾ ਜਵਾਹਰ ਸਿੰਘ ਸਾਹਿਬ ਜੀ। ਅੱਛਾ ਵੇ ਕਹਿਣ ਲੱਗੇ, ਚੁਗਲਖੋਰ ਨੇ ਚੁਗਲੀ ਮਾਰ ਦਿੱਤੀ ਹੈ, ਚੁਗਲੀ ਅਸਰ ਕਰ ਗਈ ਹੈ, ਚੁਗਲਖੋਰ ਨੇ ਚੁਗਲੀ ਮਾਰ ਦਿੱਤੀ ਹੈ, ਅੱਗੇ ਅਸਰ ਕਰ ਗਈ ਹੈ। ਅੱਛਾ ਔਖੇ ਇਹ ਵੀ ਬੜੇ ਹੋਣਗੇ, ਕਸ਼ਟ ਇਹ ਵੀ ਬੜੇ ਭੋਗਣਗੇ, ਦੁੱਖ ਤਕਲੀਫ ਮੁਸੀਬਤ ਵਿਚ ਇਹ ਵੀ ਬੜੇ ਫਿਰਨਗੇ, ਤੇ ਭਲਾ ਚੁਗਲੀ ਵਾਲਿਆਂ ਦਾ ਵੀ ਨਹੀਂ ਹੋਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸਨੇ ਚੁਗਲੀ ਕੀਤੀ ਹੈ ਨਾ, ਭਲਾ ਉਹਦਾ ਵੀ ਨਹੀਂ ਹੋਣਾ। ਹੁਣ ਇਹ ਗੱਲ ਹੈ ਰਮਜ਼ ਵਾਲੀ, ਸਮਝਣ ਵਾਲੀ, ਕਿਹਨ ਕੀਤੀ ਹੈ, ਕਿਸ ਨਾਲ ਵਰਤੀ ਹੈ, ਕਿਹਨ ਦੁੱਖ ਭੋਗਣੇ ਨੇ, ਕੌਣ ਭੋਗੇਗਾ, ਕੌਣ ਹੋਵੇਗਾ। ਕਹਿਣ ਲੱਗੇ ਭਾਈ ਸਾਹਿਬ ਜਵਾਹਰ ਸੋਹਣੀ, ਜਿਹਨ ਚੁਗਲੀ ਕੀਤੀ ਹੈ ਭਲਾ ਉਹਦਾ ਵੀ ਨਹੀਂ ਹੋਣਾ, ਤੇ ਕਸ਼ਟ ਤੁਸੀਂ ਵੀ ਬੜੇ ਭੋਗੋਗੇ, ਤਕਲੀਫਾਂ ਵਿਚ ਬੜੀ ਗੁਜ਼ਰ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਦੀ ਤਰਤੀਬ ਅਜਿਹੀ ਰੱਖੀ ਹੈ ਕਿ ਆਤਮਕ ਜਗਤ ਦਾ ਟੁੰਡਾਊ ਜੀਵ ਰਾਗਾਂ ਵਿੱਚੋਂ ਦੀ ਲੰਘਦਾ ਤੇ ਵਿਚਰਦਾ ਸਫਲਤਾ ਦੀ ਸੀੜੀ ਚੜ੍ਹ ਜਾਂਦਾ ਹੈ। ਸ੍ਰੀ ਰਾਗ ਨੂੰ ਪ੍ਰਥਮ ਸਥਾਨ ਦੇ ਕੇ ਦਰਸਾਇਆ ਕਿ ਅਗਿਆਨਤਾ ਦੇ ਹਨੇਰੇ ਵਿੱਚ ਜੀਵ ਦਾ ਸਫ਼ਰ ਸ਼ੁਰੂ ਹੋਇਆ ਤੇ ਘਾਲ ਕਮਾਈ ਕਰਦਿਆਂ ਕਰਦਿਆਂ ਬਖਸ਼ਿਸ਼ਾਂ ਪ੍ਰਾਪਤ ਕਰ ਜੀਵਨ ਵਿੱਚ ਸਫਲਤਾ ਦੀ ਪ੍ਰਭਾਤ ਚੜ੍ਹ ਗਈ। ਜੋ ਤਲਖੀ ਆਰੰਭ ਵਿੱਚ ਸੀ ਉਹ ਹੁਣ ਖਤਮ ਹੋ ਗਈ ਤੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਹੁਣ ਕਾਮ ਕ੍ਰੋਧ ਆਦਿਕ ਨੇੜੇ ਨਹੀਂ ਟੁੱਕਣਗੇ। ਕਾਮ ਕ੍ਰੋਧ ਸਿਉ ਥਾਟ ਨਾ ਬਣਿਆ, ਕਿਉਂਕਿ ਗੁਰ ਉਪਦੇਸ਼ ਮੋਹਿਕਾ ਨਹੀਂ ਸੁਣਿਆ ਅਤੇ ਫਿਰ ਮੰਨਿਆ ਹੈ। ਇੱਥੇ ਅੱਪੜ ਕੇ ਜਿਨਸ ਭੇਦ ਵੀ ਮੁੱਕ ਗਏ, ਕਿਉਂਕਿ ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਪ੍ਰਭਾਤ ਵੇਲੇ ਦੇ ਰਾਗਾਂ ਵਿੱਚੋਂ ਪ੍ਰਭਾਤੀ ਇੱਕ ਅਤਿਅੰਤ ਮਨੋਹਰ ਅਤੇ ਨਵੇਕਲਾ ਰਾਗ ਹੈ। ਇਸ ਰਾਗ ਦੇ ਸਮੁੱਚੇ ਚਲਨ ਵਿੱਚ ਭੈਰਵ, ਰਾਮਕਲੀ, ਲਲਿਤ ਆਦਿ ਰਾਗਾਂ ਦੀ ਰੰਗਤ ਦ੍ਰਿਸ਼ਟੀਗੋਚਰ ਹੁੰਦੀ ਹੈ, ਪਰ ਇਹ ਆਪਣੇ ਸੁਤੰਤਰ ਨਿਯਮਾਂ ਦੇ ਆਧਾਰ ਤੇ ਉਹਨਾਂ ਨਾਲੋਂ ਸਹਿਜੇ ਹੀ ਨਿਖੜ ਜਾਂਦਾ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਮੱਧਮ ਅਤੇ ਨਿਸ਼ਾਦ ਵਰਜਿਤ ਹਨ ਅਤੇ ਅਵਰੋਹ ਵਿੱਚ ਮੱਧਮ ਵਰਜਿਤ ਹੈ। ਇਸ ਦਾ ਵਾਦੀ ਸਵਰ ਛੜਜ ਅਤੇ ਸੰਵਾਦੀ ਪੰਚਮ ਅਤੇ ਗਾਉਣ ਦਾ ਸਮਾਂ ਪ੍ਰਭਾਤ ਵੇਲੇ ਪ੍ਰਥਮ ਪਹਿਰ। ਪਹਿਲਾ ਸ਼ਬਦ ਸਰਵਣ ਕਰੋ ਡਾਕਟਰ ਜਗੀਰ ਸਿੰਘ ਜੀ ਪਾਸੋਂ। ਸ਼ਬਦ ਦੀ ਪਹਿਲੀ ਤੁਕ ਲੋਗਾ ਭਰਮ ਨਾ ਭੁੱਲੋ ਭਾਈ ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੀ ਆਰੰਭਲੀ ਤੁਕ ਹੈ ਬੋਲੋ ਸੱਚ ਨਾਮ ਕਰਤਾਰ। ਪਹਿਲਾ ਸ਼ਬਦ ਡਾਕਟਰ ਜਗਰੀਤ ਸਿੰਘ ਜੀ ਪਾਸੋਂ, ਸਰਵਣ ਕਰੋ ਲੋਗਾ ਭਰਮ ਨਾ ਭੁੱਲੋ ਭਾਈ।

मन हस्यो देवे जो चरण गहूं बको शुभ रसना।

ਲਖਤਾ ਪੁਗਰ ਦੀ ਥਾਂ ਸਹਿ ਚੁਗ ਬੇ ਬਾਂ ਲਖ ਸੁਰਤ ਸੰਗ ਰਾਮ ਰਣ ਮੈਂ ਛੁਟੇ ਪੁਰਾਣ ਲਖ ਸੁਰਤੀ ਲਖ ਗਿਆਨ ਜਹਾਨ ਪੜੀਏ ਪਰ ਪੁਰਾਣ ਜਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ।

ਪੌੜੀ ਸੱਚਾ ਸਾਹਿਬੇਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਮਿਲ ਸਚਤਾ ਤਿੰਨੀ ਸੱਚ ਕੁਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ

ਮਾਣਾ ਆਲਮਲ ਖਾਈ ਸਿਰਛਾਈ ਪਾਈ ਮੂਰਖ ਅੰਧੇ ਪਤ ਗੁਵਾਈ ਵਿਣਾ ਮੈਂ ਕਿ ਥਾਈ ਨਾ ਪਾਈ ਰਹਿ ਭਵਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਸਤ ਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਮਜਾਏ ਨਾਨਕ ਨਜ਼ਰ ਕਰੇ ਸੋ ਪਾਏ ਅਸ ਅੰਦੇ ਸੇ ਤੇਨੇ ਕੇਵਲ ਹਮੇ ਸਬਦ ਜਲਾਏ ਪੌੜੀ।

ਰਾਜਾ ਤਲੀ ਖਾਕ ਜੀ ਮਿਲੇ ਤੋ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਕ ਧਿਆਈਐ ਫਲਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤ ਨਾਂ ਦੀ ਪਾਈਐ ਮਤ ਥੋੜੀ।

ਤਾਂ ਤਿੰਨੀ ਖਸਮ ਤਿਆਇਆ। ਇਹਨਾਂ ਜਨਤਾ ਕਹਿ ਵਸ ਕਿਛ ਨਾਹੀ ਤਵੇ ਕੀ ਜਗ ਤੋਂ ਪਾਇਆ। ਇੱਕ ਨਾਨੂ ਤੂੰ ਮਿਲ ਲੈ ਕਾਪੋ ਤੁਧ ਖੁਆਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦਾ ਬੁਝਾਇਆ, ਸਹਿਜੇ ਹੀ ਸੱਚ ਸਮਾਇਆ।

ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਉਹ ਆਤਮਕ ਸੁੱਖ, ਉਹ ਆਤਮਕ ਆਨੰਦ, ਉਸ ਦਾ ਕੋਈ ਢੰਗ ਦੱਸੋ ਜਿਸ ਦੇ ਨਾਲ ਤ੍ਰਿਸ਼ਨਾ ਬੁੱਝੇ, ਮੇਰੀ ਤ੍ਰਿਸ਼ਨਾ ਜੋ ਬੁੱਝ ਜਾਏ, ਮਨ ਤ੍ਰਿਪਤਾਵੋ ਅਤੇ ਮੇਰੇ ਮਨ ਨੂੰ ਤ੍ਰਿਪਤੀ ਆ ਜਾਏ। ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਸੁਖੀ ਰਹਿਣਾ ਚਾਹੁੰਦੇ। ਡੀਪ ਡਾਊਨ ਜੋ ਸਾਡੀ ਖਾਹਿਸ਼ ਹੈ, ਜਿਸ ਦੇ ਲਈ ਅਸੀਂ ਜ਼ਿੰਦਗੀ ਦੇ ਵਿੱਚ ਇਤਨੀ ਸਾਰੀ ਐਫਰਟ ਕਰਦੇ ਹਾਂ, ਉਹ ਇਸ ਗੱਲ ਕਰਕੇ ਹੈ ਕਿ ਸਾਰੀ ਜ਼ਿੰਦਗੀ ਸਾਨੂੰ ਕੋਈ ਦੁੱਖ ਨਾ ਆਏ, ਕੋਈ ਸਾਡੀ ਜ਼ਿੰਦਗੀ ਦੇ ਵਿੱਚ ਬੈਰੀਅਰ ਨਾ ਆਏ, ਕੋਈ ਰੁਕਾਵਟ ਨਾ ਆਏ, ਕਿਸੇ ਕਿਸਮ ਦਾ ਕੋਈ ਵਿਘਨ ਨਾ ਆਏ, ਸਾਡੀ ਜ਼ਿੰਦਗੀ ਚ ਕੋਈ ਓਬਸਟੈਕਲ ਨਾ ਆਏ, ਅਸੀਂ ਸੁਖੈਨ ਅਤੇ ਸੁਖੀ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਹਾਂ ਅਤੇ ਹਰੇਕ ਇਨਸਾਨ ਇਹੀ ਹੋ ਚਾਹੁੰਦਾ ਹੈ। ਹਜ਼ੂਰ ਕਹਿੰਦੇ ਹਨ, ਸੁਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਈ। ਲੇਕਿਨ ਹੈਰਾਨੀ ਦੀ ਗੱਲ ਇਹ ਹੈ, ਜਿਤਨਾ ਅਸੀਂ ਜ਼ਿੰਦਗੀ ਚ ਜ਼ਿਆਦਾ ਸੁਖ ਚਾਹੁੰਦੇ ਹਾਂ, ਜਿਤਨਾ ਅਸੀਂ ਸੁਖੀ ਰਹਿਣ ਦੀ ਕੋਸ਼ਿਸ਼ ਕਰਦੇ ਹਾਂ, ਆਊਟਕਮ ਜੋ ਹੈ ਉਹ ਕੁਛ ਹੋਰ ਹੈ। ਜ਼ਿੰਦਗੀ ਚ ਉਤਨਾ ਹੀ ਵਧੇਰੇ ਦੁੱਖ ਆਈ ਜਾਂਦਾ, ਉਤਨੀ ਜ਼ਿਆਦਾ ਪੇਨ ਅਤੇ ਪੀੜਾ ਸਾਡੀ ਜ਼ਿੰਦਗੀ ਦੇ ਵਿੱਚ ਆਈ ਜਾਂਦੀ। ਮਹਾਰਾਜ ਬਾਣੀ ਚ ਕਹਿੰਦੇ

ਤੁਹਾਡੇ ਸਾਹਮਣੇ ਇੱਕ ਫਰੀਦ ਸਾਹਿਬ ਜੀ ਦਾ ਮੈਂ ਸਲੋਕ ਰੱਖਦਾ ਹਾਂ, ਜਿਸ ਦੇ ਵਿੱਚ ਫਰੀਦ ਸਾਹਿਬ ਸਾਡੀ ਜ਼ਿੰਦਗੀ ਦੀ ਜੋ ਹਾਲਤ ਹੈ ਉਸ ਦਾ ਜ਼ਿਕਰ ਕਰਦੇ ਹਨ। ਫਰੀਦ ਸਾਹਿਬ ਡਿਸਕ੍ਰਾਈਬ ਕਰਦੇ ਹਨ ਕਿ ਵਟ ਕਾਇੰਡ ਆਫ ਲਾਈਫ ਵੀ ਆਰ ਲੀਡਿੰਗ। ਕਹਿੰਦੇ ਹਨ

ਉੱਪਰਲੇ ਸਾਰੇ ਸ਼ਬਦ ਦੇ ਵਿੱਚ ਕਿਤੇ ਕਿਹਾ ਹੈ ਤਾਂ ਤੇ ਨਾ ਹੀ ਮੰਤਰ ਪਤਾਨ, ਕਿਤੇ ਕਿਹਾ ਤਾਂ ਮੈਂ ਮਨ ਸੰਤੋਖ ਨਾ ਪਾਇਆ, ਕਿਤੇ ਕਿਹਾ ਮਨ ਨਾ ਸੁਹੇਲਾ ਪਰਪੰਚ ਹੀਲਾ। ਤੋ ਅਖੀਰ ਸੰਤਾਂ ਨੇ ਕੀ ਕਿਹਾ, ਕਰ ਕਿਰਪਾ ਸੰਤਨ ਸੱਚ ਕਹਿਆ, ਸਰਬ ਸੁਖ ਤਮਾਮ ਸੁਖ ਮਿਲ ਜਾਂਦੇ ਹਨ ਇਨਸਾਨ ਨੂੰ, ਇਹ ਆਨੰਦ ਲਹਿਆ ਕਿਸ ਤਰ੍ਹਾਂ ਸਾਧ ਸੰਗ ਹਰ ਕੀਰਤਨ ਗਾਈ, ਸਾਧੂਆਂ ਦੀ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ। ਕਹਿੰਦੇ ਨੇ ਅਗਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਡੋਰ ਕਰਨਾ ਆ ਜਾਏ, ਉਸ ਦੇ ਨਾਲ ਕਮਿਊਨੀਕੇਟ ਕਰਨਾ ਆ ਜਾਏ, ਉਸ ਦੇ ਨਾਲ ਇੰਟਰੈਕਟ ਕਰਨਾ ਆ ਜਾਏ, ਉਸ ਨੂੰ ਸਲਾਉਣ ਦੀ ਜਾਂਚ ਆ ਜਾਏ, ਸਲਾਹ ਤੇ ਉਹ ਸਕੇਗਾ ਜਿਸ ਨੂੰ ਨਜ਼ਰ ਆਏਗਾ, ਸਲਾਹ ਉਹ ਸਕੇਗਾ ਜਿਸ ਨੂੰ ਉਹ ਸੁਣਾਈ ਦੇਗਾ, ਸਲਾਹ ਉਹ ਸਕੇਗਾ ਜਿਸ ਨੂੰ ਉਹ ਫੀਲ ਹੋਏਗਾ। ਅਸੀਂ ਨਾ ਉਸਨੂੰ ਮਹਿਸੂਸ ਕਰਦੇ ਹਾਂ, ਨਾ ਅਸੀਂ ਉਸਨੂੰ ਦੇਖਦੇ ਹਾਂ, ਨਾ ਅਸੀਂ ਉਸਨੂੰ ਸੁਣਦੇ ਹਾਂ। ਗੁਰਮਤ ਦੇ ਵਿੱਚ ਇੱਕ ਬਹੁਤ ਖੂਬਸੂਰਤ ਮੈਡੀਟੇਸ਼ਨ ਉਹਨਾਂ ਨੇ ਦੱਸੀ ਹੈ, ਤਿੰਨੇ ਚੀਜ਼ਾਂ ਦੱਸੀਆਂ ਹਨ, ਉਸ ਮੈਡੀਟੇਸ਼ਨ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਦਾ।

ਕਹਿੰਦੇ ਹਨ ਸੁਹੇਲਾ ਸਿਰਫ ਉਹ ਹੈ ਜਿਸ ਦੇ ਪਾਸ ਹਰੀ ਦਾ ਧਨ ਹੈ, ਜਿਸ ਦੇ ਪਾਸ ਆਤਮਾ ਦਾ ਧਨ ਹੈ, ਜਿਸ ਦੇ ਪਾਸ ਸੋਲ ਵੀ ਹੈ। ਵੀ ਹੈਵ ਐਵਰੀਥਿੰਗ ਬਟ ਵੀ ਡੂ ਨਾਟ ਹੈਵ ਸੋਲ। ਅਸੀਂ ਸੋਲ ਮਿਸ ਕਰ ਰਹੇ ਹਾਂ, ਸੋਲ ਦੇ ਨਾਲੋਂ ਟੁੱਟੇ ਹਾਂ, ਸੋਲ ਨੂੰ ਅਸੀਂ ਭੁੱਲੇ ਹਾਂ। ਗੁਰੂ ਸਾਹਿਬ ਕਹਿੰਦੇ ਹਨ ਜਿਸ ਦੇ ਪਾਸ ਆਤਮਾ ਦਾ ਧਨ ਹੈ ਉਹੀ ਉਹ ਸੁਹੇਲ ਹੈ। ਅਤੇ ਹੁਣ ਤੁਹਾਡੇ ਸਾਹਮਣੇ ਇੱਕ ਮੈਂ ਬਹੁਤ ਕਮਾਲ ਦਾ ਪ੍ਰਮਾਣ ਰੱਖਣ ਲੱਗਾ ਹਾਂ, ਜਿਸ ਦੇ ਵਿੱਚ ਗੁਰੂ ਸਾਹਿਬ ਇਹ ਕਹਿੰਦੇ ਹਨ ਸਾਰਾ ਸੰਸਾਰ ਹੀ ਗਰੀਬ ਹੈ, ਕਿਉਂਕਿ ਸੰਸਾਰ ਦੇ ਪਾਸ ਆਤਮਾ ਨਹੀਂ ਹੈ, ਸੰਸਾਰ ਦੇ ਪਾਸ ਵਾਹਿਗੁਰੂ ਦਾ ਧਨ ਨਹੀਂ ਹੈ। ਤੇ ਗੁਰੂ ਮਹਾਰਾਜ ਦੀ ਜੋ ਆਬਜ਼ਰਵੇਸ਼ਨ ਹੈ ਉਸ ਦੇ ਹਿਸਾਬ ਦੇ ਨਾਲ ਦੁਨੀਆਂ ਦੇ ਵਿੱਚ ਚਾਹੇ ਅਸੀਂ ਕਿਤਨੀ ਵੀ ਪ੍ਰੋਸਪੈਰਿਟੀ ਕਿਉਂ ਨਹੀਂ ਦੇਖੀਏ, ਲੇਕਿਨ ਮਹਾਰਾਜ ਦੀ ਨਿਗਾਹ ਦੇ ਵਿੱਚ ਉਸ ਰੱਬੀ ਧਨ ਤੋਂ ਬਿਨਾਂ ਗਰੀਬੀ ਹੀ ਗਰੀਬੀ ਛਾਈ ਪਈ ਹੈ। ਆਓ ਉਸ ਪ੍ਰਮਾਣ ਨੂੰ ਸੁਣੋ। ਹਜ਼ੂਰ ਕਹਿੰਦੇ ਹਨ

ਥੋੜਾ ਫਿਰ ਇਸ ਨੂੰ ਮੈਂ ਦੁਹਰਾ ਦਿਆਂ। ਬਹੁਤ ਤੱਤ ਦੀ ਗੱਲ ਕਹੀ ਹੈ, ਅਗਰ ਅਸੀਂ ਸੰਸਾਰ ਤੱਕ ਆਹ ਵਿਚਾਰ ਪਹੁੰਚਾ ਸਕੀਏ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੀ ਤੱਤ ਕੱਢਿਆ ਹੈ, ਸੁੱਖ ਕਿਸ ਤਰ੍ਹਾਂ ਮਿਲਦਾ ਹੈ, ਤਾਂ ਸਾਡੀ ਸਭਨਾਂ ਦੀ ਜ਼ਿੰਦਗੀ ਦੀ ਜੋ ਅੰਦਰਲੀ ਅਵਸਥਾ ਹੈ ਉਹ ਬਦਲ ਸਕਦੀ ਹੈ। ਕਹਿੰਦੇ ਹਨ ਸਲੋਕ ਮਹਲਾ ਤੀਜਾ, ਇਸ ਜਗ ਮੈਂ ਸੰਤੀ ਧਨ ਖੱਟਿਆ, ਜਿਨ੍ਹਾਂ ਸਤਿਗੁਰ ਮਿਲਿਆ ਆਏ, ਸਤਿਗੁਰ ਸੱਚ ਦ੍ਰਿੜਾਇਆ, ਸਤਿਗੁਰੂ ਸਾਨੂੰ ਝੂਠ ਫਾਲਸ ਫੇਕ ਪੈਰਿਸ਼ੇਬਲ ਨਾਲੋਂ ਕੱਢ ਕੇ ਤੱਤ ਦੇ ਨਾਲ ਰਿਐਲਿਟੀ ਦੇ ਨਾਲ ਜੋੜ ਦਿੰਦੇ ਹਨ, ਰਿਐਲਿਟੀ ਦਿਖਾ ਦਿੰਦੇ ਹਨ। ਉਹ ਰਿਐਲਿਟੀ ਜਿੱਥੇ ਕੋਈ ਗਰੀਬੀ ਨਹੀਂ ਹੈ, ਜਿੱਥੇ ਕੋਈ ਦੁੱਖ ਨਹੀਂ ਹੈ, ਜਿੱਥੇ ਕੋਈ ਮੌਤ ਨਹੀਂ ਹੈ, ਉਸ ਦੇ ਮੁਤਲਕ ਜਿਨ੍ਹਾਂ ਨੇ ਉਸ ਰਿਐਲਿਟੀ ਨੂੰ ਪਾਲਿਆ ਹਾਸਲ ਕੀਤਾ ਉਹਨਾਂ ਨੇ ਕਿਹਾ ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਸ ਭੂਖ ਨਾ ਹਮ ਕੋ ਭੂਖੇ, ਨਾ ਉਸ ਦੁੱਖ ਨਾ ਹਮ ਕੋ ਦੁੱਖ। ਇਹ ਅਵਸਥਾ ਬਣਦੀ ਹੈ ਜਿਨ੍ਹਾਂ ਨੇ ਸੱਚ ਨੂੰ ਦੇਖਿਆ ਹੈ, ਤੱਤ ਨੂੰ ਦੇਖਿਆ ਹੈ। ਉਹਨਾਂ ਦੇ ਮਤਲਬ ਇਹ ਕਿਹਾ ਹੈ ਗੁਰਮੁਖ ਅੰਤਰ ਸਹਿਜ ਹੈ, ਉਹਨਾਂ ਦੇ ਅੰਦਰ ਟਿਕਾਓ ਹੀ ਬਣਿਆ ਰਹਿੰਦਾ ਹੈ, ਬਾਹਰਲੀ ਕੋਈ ਵੀ ਟਰਮੋਇਲ ਉਹਨਾਂ ਦੇ ਅੰਦਰਲੇ ਟਿਕਾਓ ਨੂੰ ਜੋ ਹੈ ਉਹ ਭੰਗ ਨਹੀਂ ਕਰ ਸਕਦੀ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼,

ਮੰਗਣਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਜਿੱਥੇ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਟ ਗੁਰੂ ਸਾਹਿਬ ਉਹ ਮਨ ਦੀ ਅਵਸਥਾ ਸਾਨੂੰ ਦਿੰਦੇ ਹਨ ਕਹਿੰਦੇ ਹਨ ਇਸ ਜਗ ਮੈਂ ਸੰਤੀ ਧਨ ਖੱਟਿਆ ਜਿਨ੍ਹਾਂ ਸਤਿਗੁਰ ਮਿਲਿਆ ਆਏ ਸਤਿਗੁਰ ਸੱਚ ਦਿਲੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਤ ਧਨ ਪੈ ਭੁੱਖ ਲੱਥੀ ਸੁਖ ਵਸਿਆ ਮਨ ਆਏ ਲੇਕਿਨ ਜਿਨ੍ਹਾਂ ਕੋ ਤੁਰ ਲਿਖਿਆ ਤਿਨੀ ਤਿਨੀ ਪਾਇਆ ਆਏ ਬਾਕੀ ਸਾਡੇ ਵਰਗਿਆਂ ਦੀ ਜੋ ਦਸ਼ਾ ਹੈ ਉਹ ਤੇ ਇਹ ਕਿਹਾ ਹੈ ਮਨਮੁਖ ਜਗਤ ਨਿਰਧਨ ਹੈ ਮਨਮੁਖਾਂ ਦਾ ਜੋ ਮਨ ਦੇ ਪਿੱਛੇ ਹੀ ਚੱਲਦੇ ਹਨ ਜਿਹੜੇ ਨਿਤ ਨਿਤ ਖੁਸ਼ੀਆਂ ਮਨ ਕਰੇ ਜਿਹੜੇ ਦਿਨ ਰਾਤ ਮਨ ਦੀਆਂ ਖੁਸ਼ੀਆਂ ਦੇ ਪਿੱਛੇ ਪਏ ਰਹਿੰਦੇ ਹਨ

ਕਹਿੰਦੇ ਉਹਨਾਂ ਨੂੰ ਹਮੇਸ਼ਾ ਦੁਖੀ ਰਹਿੰਦਾ। ਉਹ ਕੁਛ ਵੀ ਕਰ ਲੈਣ, ਉਹ ਕੁਛ ਵੀ ਕਮਾ ਲੈਣ, ਉਹ ਕੁਛ ਵੀ ਬਣ ਜਾਣ, ਉਹ ਕਿਤੇ ਵੀ ਪਹੁੰਚ ਜਾਣ, ਹਜ਼ੂਰ ਕਹਿੰਦੇ ਹਨ ਉਸ ਦਾ ਸੁੱਖ ਦੇ ਨਾਲ ਕੋਈ ਸੰਬੰਧ ਨਹੀਂ ਹੈ, ਸੁੱਖ ਨਹੀਂ ਆ ਸਕਦਾ। ਹਜ਼ੂਰ ਕਹਿੰਦੇ ਹਨ ਮਨਮੁਖ ਜਗਤ ਨਿਰਧਨ ਹੈ, ਮਾਇਆ ਨੂੰ ਬਿਲਲਾਏ, ਅੰਨ ਦਿਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ, ਸ਼ਾਂਤ ਨਾ ਕਦੇ ਆਵੇ, ਨਾ ਸੁਖ ਵਸੇ ਮਨ ਆਏ, ਸਦਾ ਚਿੰਤ ਚਿਤਵਦਾ ਰਹੇ, ਸਹਿਸਾ ਕਦੇ ਨਾ ਜਾਏ, ਨਾਨਕ ਬਿਨ ਸਤਿਗੁਰ ਮਤ ਪਵੀ। ਕਹਿੰਦੇ ਹਨ ਸਤਿਗੁਰੂ ਤੋਂ ਬਿਨਾਂ, ਗੁਰੂ ਦੀ ਵਿਚਾਰ ਤੋਂ ਬਿਨਾਂ, ਕਹਿੰਦੇ ਹਨ ਇਨਸਾਨ ਦੀ ਜੋ ਮਤ ਹੈ ਉਹ ਪੁੱਠੀ ਰਹਿੰਦੀ ਹੈ, ਪਵੀ ਰਹਿੰਦੀ ਹੈ। ਨਾਨਕ ਬਿਨ ਸਤਿਗੁਰ ਮਤ ਪਵੀ। ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ, ਤਾਂ ਫਿਰ ਕਿਸ ਤਰ੍ਹਾਂ ਸੁੱਖ ਮਿਲਦਾ ਹੈ? ਕਹਿੰਦੇ

ਤੀ ਸੋ ਸੁਖ ਮੋਕੋ ਸੰਤ ਬਤਾਵੋ। ਐ ਸੰਤੋ, ਉਹ ਢੰਗ ਕੋਈ ਦੱਸੋ, ਉਹ ਕੋਈ ਰਸਤਾ ਦੱਸੋ ਜਿਸ ਦੇ ਨਾਲ ਮੈਨੂੰ ਸੱਚੀ ਜੋ ਸੱਚਾ ਸੁਖ ਹੈ, ਆਤਮਾ ਦਾ ਸੁਖ ਹੈ, ਉਹ ਮਿਲ ਜਾਏ। ਅੰਦਰਲੀ ਮੇਰੀ ਤ੍ਰਿਸ਼ਨਾ ਦੀ ਜੋ ਅੱਗ ਹੈ ਉਹ ਬੁਝ ਜਾਏ ਤੇ ਮੇਰੇ ਮਨ ਨੂੰ ਸੰਤੋਖ ਆ ਜਾਏ। ਇਸ ਦਾ ਭਾਵ ਕਿ ਅੰਦਰ ਸੰਤੋਖ ਨਹੀਂ ਹੈ। ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਖ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਇਹ ਸਾਡੀ ਹਾਲਤ ਹੈ, ਚਿੰਤਤ ਹੀ ਦਿਸੇ ਸਭ ਕੋਈ। ਇਸ ਤਰ੍ਹਾਂ ਦਾ ਸਾਡਾ ਮਨੁੱਖੀ ਸਮਾਜ ਦਾ ਜੀਵਨ ਹੈ। ਤੋ ਮਨੁੱਖੀ ਸਮਾਜ ਸੁਖ ਲੱਭਦਾ ਹੈ। ਹਜ਼ੂਰ ਕਹਿੰਦੇ ਹਨ, ਉਹ ਕੋਈ ਰਸਤਾ ਦੱਸੋ ਜਿਸ ਤੋਂ ਸਾਨੂੰ ਸੁਖ ਮਿਲੇ। ਆਓ, ਇਸ ਦੇ ਜਵਾਬ ਦੇ ਵਿੱਚ ਅਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਵੀ

ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਰਿਸ਼ਟ ਪੁਸ਼ਟ ਹਾਂ, ਤੰਦਰੁਸਤ ਹਾਂ ਤੇ ਗੁਰਬਾਣੀ ਗਾਉਣ ਤੁਸੀਂ ਕਿਉਂ ਗੁਰੇਜ਼ ਕਰਦੇ ਹਾਂ? ਇਹਨਾਂ ਨੂੰ ਜਦੋਂ ਖੁਦ ਵੀ ਗਾਵਾਂਗੇ ਤੇ ਮਨ ਉੱਤੇ ਅਸਰ ਹੋਏਗਾ। ਕੀਰਤਨ ਇੱਕ ਮੈਡੀਟੇਟਿਵਲੀ ਕਰਨਾ ਚਾਹੀਦਾ। ਵੀ ਮਸਟ ਇਨਵੋਲਵ ਅਵਰ ਸੈਲਫ ਡੀਪਲੀ ਇਨ ਕੀਰਤਨ। ਆਓ ਰਲ ਕੇ ਗਾਈਏ ਤਾਂ ਕਿ ਇਹ ਮੈਸੇਜ ਸਾਡੇ ਅੰਦਰ ਜਾਏ, ਸਾਡੀ ਜ਼ਿੰਦਗੀ ਦਾ ਇਹ ਅੰਗ ਹਿੱਸਾ ਬਣੇ।

ਇੱਕ ਹੋਰ ਬਖਸ਼ਿਸ਼ ਕਰੋ, ਸਾਰੇ ਜਿਨ੍ਹਾਂ ਨੇ ਚੌਂਕੜੀਆਂ ਨਹੀਂ ਲਗਾਈਆਂ ਚੌਂਕੜੀਆਂ ਲਗਾਓ, ਆਪਣੀ ਸਪਾਈਨ ਨੂੰ ਸਟ੍ਰੇਟ ਕਰਕੇ ਸਿੱਧੇ ਹੋ ਕੇ ਬੈਠਣ ਦੀ ਕੋਸ਼ਿਸ਼ ਕਰੋ ਅਤੇ ਇੱਧਰ ਉੱਧਰ ਨਾ ਦੇਖੋ, ਅੱਖਾਂ ਬੰਦ ਕਰਕੇ ਭਗਤੀ ਭਾਵ ਦੇ ਨਾਲ, ਇਬਾਦਤ ਵਾਲੇ ਮਨ ਦੇ ਨਾਲ ਇਸ ਤਰ੍ਹਾਂ ਮਹਿਸੂਸ ਕਰੋ ਕਿ ਜਿਸ ਤਰ੍ਹਾਂ ਬਾਕੀ ਦੇ ਚੰਦ ਇੱਕ ਮਿੰਟ ਅਸੀਂ ਮੈਡੀਟੇਸ਼ਨ ਕਰਨੀ ਹੈ, ਗਾ ਕੇ ਮੈਡੀਟੇਸ਼ਨ ਕਰਨੀ ਹੈ, ਅੱਖਾਂ ਬੰਦ ਕਰਕੇ ਆਪਣੇ ਅੰਤਰ ਧਿਆਨ ਆਪਣੀ ਸੁਰਤ ਨੂੰ ਲਿਜਾ ਕੇ ਔਰ ਹਲਕੇ

ਇਸ ਦਾ ਥੋੜਾ ਜਿਹਾ ਅਰਥ ਸਮਝ ਲਈ। ਫਰੀਦ ਸਾਹਿਬ ਨੇ ਸ਼ਲੋਕ ਉਚਾਰਿਆ ਰੱਬ ਦੀ ਤਰਫ ਤੋਂ, ਇਹ ਰੱਬ ਵੱਲੋਂ ਸ਼ਲੋਕ ਉਚਾਰਿਆ ਹੈ ਕਿ ਰੱਬ ਕਹਿ ਰਿਹਾ ਹੈ ਕਿ ਐ ਇਨਸਾਨ ਆਪ ਸਵਾਰ ਹੈ, ਅਗਰ ਤੂੰ ਆਪਣੇ ਆਪ ਨੂੰ ਸਵਾਰ ਲਵੇ ਮੈਂ ਮਿਲੇ ਫਿਰ ਤੈਨੂੰ ਮੈਂ ਮਿਲ ਸਕਦਾ, ਮੈਂ ਮਿਲਿਆ ਸੁਖ ਹੋਏ ਅਤੇ ਮੇਰੇ ਮਿਲਣ ਨਾਲ ਹੀ ਤੈਨੂੰ ਸੁਖ ਹੋ ਸਕਦਾ। ਯਾਨੀ ਫਰੀਦ ਸਾਹਿਬ ਨੇ ਤਤ ਇਹ ਕਿਹਾ ਹੈ ਇਸ ਦੇ ਵਿਚ ਕਿ ਇਨਸਾਨ ਅਗਰ ਤੂੰ ਆਪੇ ਨੂੰ ਸਵਾਰੇ, ਆਪੇ ਨੂੰ ਸਮਝੇ ਤੇ ਆਪੇ ਨੂੰ ਵਾਹਿਗੁਰੂ ਦੇ ਨਾਲ ਜੋੜੇ ਤੇ ਤੈਨੂੰ ਵਾਹਿਗੁਰੂ ਮਿਲ ਸਕਦਾ ਹੈ ਤੇ ਵਾਹਿਗੁਰੂ ਨੂੰ ਮਿਲਣ ਨਾਲ ਹੀ

ਉਸ ਇੱਕ ਰੱਬ ਰੂਪ ਰੱਬ ਮਿੱਤਰ ਨੂੰ ਮਿਲਣ ਤੋਂ ਬਿਨਾਂ ਕਹਿੰਦੇ ਹਨ ਮੇਰਾ ਅੰਦਰ ਇਸ ਤਰ੍ਹਾਂ ਧੁਖਦਾ ਰਹਿੰਦਾ ਹੈ ਜਿਸ ਤਰ੍ਹਾਂ ਗੋਬਰ ਦੀ ਅੱਗ ਧੁਖਦੀ ਰਹਿੰਦੀ ਹੈ। ਇਸੇ ਖਿਆਲ ਦੀ ਪੁਸ਼ਟੀ ਪ੍ਰੋੜਤਾ ਕਰਦੇ ਹਨ ਕਬੀਰ ਸਾਹਿਬ ਵੀ ਕਹਿੰਦੇ ਹਨ

ਅਖੀਰਲਾ ਸ਼ਲੋਕ ਕਹਿ ਕੇ ਸਮਾਪਤ ਹੈ। ਕਬੀਰ ਸਾਹਿਬ ਇਹ ਕਹਿੰਦੇ ਹਨ, ਜਿਸ ਤਰ੍ਹਾਂ ਅਸੀਂ ਦੁੱਖ ਪੈਣ ਉੱਤੇ ਵਾਹਿਗੁਰੂ ਦੀ ਆਰਾਧਨਾ ਕਰਦੇ ਹਾਂ, ਸੁੱਖ ਦੇ ਵਿੱਚ ਵੀ ਉਸ ਦੀ ਆਰਾਧਨਾ ਕਰੋ ਤਾਂ ਕਿ ਤੁਹਾਡਾ ਸੁੱਖ ਬਣਿਆ ਰਹੇ।

ਹਰ ਗਾਇਆ ਬੋਹਰ ਹੈ ਬਿੱਤ। ਕਹਿੰਦੇ ਹਨ ਵਾਹਿਗੁਰੂ ਜਿਹੜਾ ਤੁਹਾਡਾ ਆਤਮਕ ਤਨ ਗੁਆ ਚੁੱਕਾ ਹੈ, ਬਿੱਤ ਕਹਿੰਦੇ ਹਨ ਤਨ ਨੂੰ, ਜਿਹੜਾ ਆਤਮਕ ਤਨ ਆਤਮਕ ਸੁਖ ਤੁਸੀਂ ਗੁਆ ਚੁੱਕੇ ਹੋ, ਖੋ ਚੁੱਕੇ ਹੋ, ਹਰ ਗਾਇਆ ਬੋਹਰ ਹੈ ਬਿੱਤ, ਉਹ ਵਾਹਿਗੁਰੂ ਤੁਹਾਡਾ ਆਤਮਕ ਸੁਖ ਤੁਹਾਨੂੰ ਵਾਪਸ ਲੁਟਾ ਦੇਗਾ। ਅਗਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ, ਤੋ ਸੁਖ ਦਾ ਇਹ ਢੰਗ ਦੱਸਿਆ ਹੈ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ, ਤੋ ਆਓ ਉਹ ਸਵਾਲ ਨੂੰ ਫਿਰ ਦੁਹਰਾਈਏ, ਉਪਰੰਤ ਸਮਾਪਤੀ ਹੈ।

ਰੱਬ ਪ੍ਰਸਤਾਂ ਦੀ ਸੰਗਤ ਸੁਹਬਤੇ ਨੇਕ ਮਰਦਾਂ ਗਰ ਬਾਸ਼ਦ ਨਸੀਬ ਦਮ ਤੇ ਯਾ ਵੇਦ ਯਾਬੀ ਐ ਹਬੀਬ ਉਹ ਮੇਰੇ ਪਿਆਰੇ ਮਿੱਤਰ ਜੇ ਤੈਨੂੰ ਜ਼ਿੰਦਗੀ ਅੰਦਰ ਨੇਕ ਪੁਰਸ਼ਾਂ ਦਾ ਕੁਰਬ ਤੇ ਨੇੜਤਾ ਸੋਹਬਤ ਤੇ ਸੰਗਤ ਪ੍ਰਾਪਤ ਹੋਵੇ ਤਾਂ ਆਪਣੇ ਵੱਡੇ ਭਾਗ ਸਮਝੀ ਨਿਸ਼ਚਾ ਕਰ ਯਕੀਨ ਕਰ ਵਾਸਤ ਯਕੀਨ ਕਰ ਕਿ ਤੇਰੇ ਅੰਤਰ ਰੂਪੀ ਝੋਲੀ ਅੰਦਰ ਦਾਮਨੇ ਕਲਬ ਅੰਦਰ ਦੋਹਾਂ ਹੀ ਜਹਾਨਾਂ ਦਾ ਧਨ ਇਕੱਤਰਿਤ ਹੋ ਰਿਹਾ ਹੁੰਦਾ ਹੈ ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ ਪੂਰੇ ਸਤਿਗੁਰੂ ਦੀ ਨਦਰ ਕਰਮ ਨਾਲ ਐਸਾ ਮੌਕਾ ਮਿਲਦਾ ਹੈ ਸੁਹਬਤੇ ਨੇਕ ਮਰਦਾਂ ਗਰ ਬਾਸ਼ਦ ਨਸੀਬ ਦੌਲਤੇ ਯਾਵੇਦ ਯਾਬੀ ਐ ਹਬੀਬ ਤੋ ਜਿਵੇਂ ਕਿਸੇ ਬਿਖੜੇ ਰਸਤੇ ਅੰਦਰ ਨਿਰਜਨ ਬਣ ਵਿੱਚ ਡੂਗਰ ਬਾਟ ਸਾਹਮਣੇ ਹੋਵੇ ਕਾਲੀ ਬੋਲੀ ਰਾਤ ਅੰਦਰ ਕੋਈ ਖਜ਼ਾਨਾ ਜਾਂਦਾ ਹੋਵੇ ਰਾਹ ਵਿੱਚ ਡਾਕੇ ਪੈਣ ਦਾ ਲੁੱਟੇ ਜਾਣ ਦਾ ਵੀ ਬੜਾ ਖਦਸ਼ਾ ਤੇ ਅੰਦੇਸ਼ਾ ਹੋਵੇ ਤਾਂ ਉਹਦੇ ਲਈ ਇੱਕ ਦੋ ਢੰਗ ਨੇ ਜਿਸ ਨਾਲ ਕਿ ਸ਼ਾਹੀ ਖਜ਼ਾਨਾ ਮਾਲੂਮਤਾ ਸੁਰੱਖਿਅਤ ਤੌਰ ਤੇ ਮੰਜ਼ਿਲ ਤੇ ਜਾ ਸਕਦਾ ਰਾਤ ਦਾ ਹਨੇਰਾ ਜੰਗਲੀ ਇਕਾਂਤ ਪਹਾੜੀ ਰਸਤਾ ਸਾਰੀਆਂ ਹੀ ਐਸੀਆਂ ਵਜੂਹਾਤ ਬਣ ਜਾਵਣ ਤੇ ਇੱਕੋ ਹੀ ਤਰੀਕਾ ਏ ਕਿ ਲੋਕ ਇਕੱਠੇ ਹੋ ਕੇ ਤੁਰਨ ਨੰਬਰ ਦੋ ਉਹਨਾਂ ਦੇ ਹੱਥਾਂ ਅੰਦਰ ਮਸਾਲਾ ਹੋਵਣ ਰੌਸ਼ਨੀ ਹੋਵੇ ਰੌਸ਼ਨੀ ਅਤੇ ਇਕੱਠ ਦੇ ਤਫੈਲ ਬਿਖਮ ਰਸਤੇ ਵਿਚ ਵੀ ਡੂਗਰ ਬਾਟ ਅੰਦਰ ਵੀ ਰਸਤੇ ਦੇ ਖਤਰੇ ਹੁੰਦਿਆਂ ਹੋਇਆਂ ਵੀ ਖਜ਼ਾਨਾ ਸੁਰੱਖਿਅਤ ਤੌਰ ਤੇ ਮੰਜ਼ਿਲ ਤੇ ਪੁੱਜ ਸਕਦਾ ਏ ਮਾਦੇ ਦੀ ਮਿਸਾਲ ਏ ਬਿਆਨ ਹੀ ਇਨ ਬਿਨ ਰੂਹਾਨੀ ਦੁਨੀਆਂ ਅੰਦਰ ਵੀ ਪਰਮਾਰਥੀ ਦੁਨੀਆਂ ਅੰਦਰ ਵੀ ਸ਼ੁਭ ਗੁਣਾਂ ਦਾ ਖਜ਼ਾਨਾ ਲੈ ਕੇ ਇਨਸਾਨ ਤੁਰਿਆ ਹੋਇਆ ਤੇ ਰਾਹ ਬੜਾ ਬਿਖਮ ਹੈ ਚੋਰਾਂ ਤੇ ਲੁਟੇਰਿਆਂ ਦੇ ਗਰੋਹ ਇਕੱਠੇ ਬੈਠੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨੇ ਬੂਝੇ ਕੋਏ ਨਾ ਸੁਣੇ ਪੁਕਾਰਾ ਤੋ ਗੁਰੂ ਸਾਹਿਬ ਜੀ ਨੇ ਇਹ ਸ਼ੁਭ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਦੇ ਦਰ ਜਾਣ ਵਾਸਤੇ ਸੁਰੱਖਿਅਤ ਤੌਰ ਤੇ ਲਿਜਾਣ ਵਾਸਤੇ ਆਪਣੇ ਪਰਮ ਪਵਿੱਤਰ ਹਜ਼ੂਰੀ ਅੰਦਰ ਇੱਕ ਸ਼ਾਨਦਾਰ ਖੂਬਸੂਰਤ ਤੇ ਮਾਰਕੇ ਦਾ ਕੰਮ ਕੀਤਾ ਹੈ ਕਿ ਪਰਮੇਸ਼ਰ ਦੇ ਗੁਣ ਸੰਗਤ ਰੂਪ ਅੰਦਰ ਰਲ ਕੇ ਗਾਏ ਜਾਵਣ ਸਤਸੰਗ ਕੀਤਾ ਜਾਏ ਤੇ ਆਪਣੀ ਆਤਮਕ ਰੌਸ਼ਨੀ ਨਾਲ ਸ਼ਬਦ ਦੀ ਰੌਸ਼ਨੀ ਨਾਲ ਇਹ ਜੀਵਨ ਦਾ ਰਾਹ ਤੈਅ ਹੋ ਸਕਦਾ ਹੈ ਤੋ ਗੁਰੂ ਮਹਾਰਾਜ ਜੀ ਨੇ ਸ਼ਬਦ ਦੀ ਰੌਸ਼ਨੀ ਦਿੱਤੀ ਹੈ ਭਲਾ ਜੇ ਰਾਹ ਤੁਰਦਿਆਂ ਕਿਸੇ ਦੀ ਰੌਸ਼ਨੀ ਗੁੱਲ ਹੋ ਜਾਏ ਮੱਧਮ ਪੈ ਜਾਏ ਜਾਂ ਕਿਸੇ ਤੇਜ਼ ਹਵਾ ਦੇ ਬੁੱਲੇ ਨਾਲ ਬੁੱਝ ਜਾਏ ਤਾਂ ਨਾਲ ਦੇ ਦੀ ਰੌਸ਼ਨੀ ਦੇ ਤਫੈਲ ਬਰਕਤ ਸਹਾਰੇ ਮਨੁੱਖ 10 ਕਦਮ ਜਾ ਸਕਦਾ ਏ ਯਤਨ ਕੀਤਿਆਂ ਉਸਦੀ ਲਟਕਟ ਬਲਦੀ ਸ਼ਮਾਂ ਦੇ ਨਾਲ ਆਪਣੀ ਬੁੱਝੀ ਹੋਈ ਸ਼ਮਾਂ ਫਿਰ ਮੁਨੱਵਰ ਕਰ ਸਕਦਾ ਹੈ ਰੌਸ਼ਨ ਕਰ ਸਕਦਾ ਹੈ ਐਨ ਇਸੇ ਤਰ੍ਹਾਂ ਸੰਗਤ ਵਿਚ ਬੈਠਿਆਂ ਜੇ ਮਨ ਗੈਰ ਹਾਜ਼ਰ ਹੋ ਜਾਏ ਤੇ ਨਾਲ ਦੇ ਦੀ ਹਜ਼ੂਰੀ ਦੇ ਤਫੈਲ ਮੁੜ ਟਿਕ ਸਕਦਾ ਹੈ ਸ਼ਬਦ ਦੇ ਭਾਵ ਅੰਦਰ ਜੁੜ ਸਕਦਾ ਹੈ ਤੋ ਇਹ ਬੜੇ ਭਾਗਾਂ ਨਾਲ ਮੌਕਾ ਮਿਲਦਾ ਹੈ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਹੈ ਆਪ ਗਿਰਦੋ ਨਿਵਾਹ ਤੇ ਦੂਰੋ ਦਰਾਜ਼ ਤੋਂ ਗੁਰੂ ਦੇ ਚਰਨਾਂ ਅੰਦਰ ਆਏ ਹੋ ਹਾਜ਼ਰੀ ਭਰਨ ਵਾਸਤੇ ਆਏ ਹੋ ਮਾਲਕ ਨੇ ਰਹਿਮਤ ਕਰੇ ਆਪ ਸਬਸ ਦੀਆਂ ਹਾਜ਼ਰੀਆਂ ਆਪ ਦੀ ਬਾਰਗਾਹ ਅੰਦਰ ਪ੍ਰਵਾਨ ਕਰੇ ਕਿ ਜੋ ਸਮਾਂ ਤੁਸਾਂ ਗੁਰੂ ਪ੍ਰਾਇਣ ਦਿੱਤਾ ਹੈ ਮਹਾਰਾਜ ਬਿਲ ਜ਼ਰੂਰ ਇਸ ਦਾ ਰਜ਼ਾਨਾ ਰਿਵਾਰਡ ਮੁਆਵਜ਼ਾ ਬਦਲਾ ਦੇਣਗੇ ਦੁਨੀਆਂ ਮਜ਼ਦੂਰੀ ਦਿੰਦੀ ਏ ਤੇ ਪਰਮੇਸ਼ਰ ਕਿਉਂ ਨਾ ਦੇਵੇ ਇਹ ਵੱਖਰੀ ਗੱਲ ਏ
ਕਿ ਕਿਸੇ ਨੂੰ ਇਸ ਦਾ ਅਫਜ਼ਾਨਾ ਡਾਇਰੈਕਟ ਮਿਲੇ ਤੇ ਕਿਸੇ ਨੂੰ ਇਨਡਾਇਰੈਕਟ ਮਿਲੇ, ਕਿਸੇ ਨੂੰ ਸਿੰਗਾਪੁਰ ਰਹਿੰਦਿਆਂ ਹੀ ਮਿਲ ਜਾਏ ਜਾਂ ਕਿਸੇ ਨੂੰ ਇੰਡੀਆ ਤੋਂ ਚੰਗੀ ਖੁਸ਼ਖਬਰੀ ਆ ਜਾਏ ਇੱਦਾਂ ਮਿਲ ਜਾਏ। ਇਹ ਤੇ ਪਰਮੇਸ਼ਰ ਜਾਣੀ ਜਾਣਦਾ ਹੈ ਕਿਸ ਰੂਪ ਵਿਚ ਕਿਸ ਕਦਰ ਤੇ ਕਿਸ ਜਗ੍ਹਾ ਇਸ ਹਾਜ਼ਰੀ ਦਾ ਇਫਜ਼ਾਨਾ ਦੇਣਾ ਹੈ। ਮਿਲੇਗਾ ਜ਼ਰੂਰ, ਨਿਸ਼ਚਾ ਰੱਖੋ। ਭਲਾ ਜੇ ਥੋੜਾ ਬਹੁਤ ਵਾਧੂ ਵਕਤ ਵੀ ਲੱਗ ਜਾਏ ਤਾਂ ਓਵਰ ਟਾਈਮ ਵੀ ਮਿਲਦਾ, ਇਹ ਵੀ ਨਿਸ਼ਚਾ ਰੱਖੋ। ਦੁਨੀਆਂ ਅੰਦਰ ਮਿਲਦੇ ਨੇ, ਪਰਮੇਸ਼ਰ ਦੀ ਬਾਰਗਾਹ ਅੰਦਰ ਬੈਠੇ ਆ। ਗੁਰੂ ਦੇ ਘਰ ਵਿਚ ਵੀ ਜੇ 2-4-10 ਮਿੰਟ ਕਦੀ ਵਾਧੂ ਲੱਗ ਜਾਣ, ਮੈਂ ਇਸ ਲਈ ਮੈਦਾਨ ਨਹੀਂ ਬਣਾਉਂਦਾ ਕਿ ਵਾਧੂ ਲਾਵਾਂਗਾ, ਇਹ ਤਮਹੀਦ ਇਸ ਲਈ ਨਹੀਂ ਮੈਂ ਬਣ ਰਿਹਾ, ਲੇਕਿਨ ਬਾਜ਼ ਔਕਾਤ ਐਸਾ ਹੋ ਹੀ ਜਾਂਦਾ ਹੈ। ਤੋ ਸਤ ਸੰਗਤ ਜੀ, ਇਹ ਗੁਰੂ ਬੜਾ ਦਾਤਾ ਹੈ, ਵੱਡਾ ਦਾਤਾ, ਤੇ ਇਵਜ਼ ਅੰਦਰ ਇਹਨੂੰ ਕੋਈ ਲਾਲਚ ਵੀ ਨਹੀਂ ਹੈ, ਲੋੜ ਵੀ ਨਹੀਂ ਹੈ। ਸਾਹਿਬ ਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਨੇ, ਵੱਡਾ ਦਾਤਾ ਤਿਲਨਾ ਤਮਾਈ, ਇਸ ਲਈ ਉਸ ਦਾਤੇ ਦੇ ਚਰਨਾਂ ਵਿਚ ਆਏ ਹੋ। ਇਕ ਮਹਾਂਪੁਰਸ਼ ਬਹੁਤ ਹੀ ਖੂਬਸੂਰਤ ਗੱਲ ਕਹਿੰਦੇ ਨੇ, ਮੈਂ ਆਪ ਨਾਲ ਉਹਨਾਂ ਦਾ ਖਿਆਲ ਸਾਂਝਾ ਕਰਦਾ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ, ਉਰਦੂ ਦਾਨ ਗੌਰ ਫਰਮਾਓ, ਸਮਝ ਹਿੰਦੀ ਵਾਲਿਆਂ ਨੂੰ ਵੀ ਆ ਸਕਦਾ ਤੇ ਪੰਜਾਬੀ ਵਾਲਿਆਂ ਨੂੰ ਵੀ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ, ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ, ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ। ਜੋ ਕੌਮੇ ਆਪਣੇ ਜ਼ੋਰੇ ਬਾਜ਼ੂਏ ਹਿੰਮਤ ਪਰ ਰਹਤੀ ਹੈ, ਜਹਾਂ ਵਾਲੋ ਯਕੀਨ ਜਾਨੋ ਹਕੂਮਤ ਉਨਕੀ ਹੋਤੀ ਹੈ। ਜੋ ਇਨਸਾਂ ਖਿਦਮਤੇ ਖਲਕੇ ਖੁਦਾ ਮੇ ਕਾਮ ਆਤੇ ਹੈ, ਜੋ ਇਨਸਾਂ ਖਿਦਮਤੇ ਖਲਕੇ ਖੁਦਾ ਮੇ ਕਾਮ ਆਤੇ ਹੈ, ਹਮੇਸ਼ਾ ਲਗਤਾ ਇਨਸਾਂ ਕੇ ਹਕਾਇਤ ਉਨਕੀ ਹੋਤੀ ਹੈ। ਵੋ ਲਮਹੇ ਮੋਮੈਂਟਸ ਬਿਸਵੇ ਚਸਿਆ ਖੜੀਆ ਪਹਿਰਾ, ਵੋ ਲਮਹੇ ਜੋ ਕਭੀ ਯਾਦੇ ਇਲਾਹੀ ਮੇ ਗੁਜ਼ਰਤੇ ਹੈ, ਵਿਦਾਏ ਜ਼ਿੰਦਗੀ ਕੇ ਬਾਅਦ ਕੀਮਤ ਉਨਕੀ ਹੋਤੀ ਹੈ। ਇਸ ਲਈ ਆਪ ਜੀ ਨੇ ਜੀਵਨ ਦਾ ਇਹ ਸਮਾਂ ਗੁਰੂ ਦੀ ਰੋਹਰੀਤ ਅਨੁਸਾਰ ਉਪਦੇਸ਼ ਤੇ ਉਦੇਸ਼ ਸਰਵਨ ਕਰਦਿਆਂ ਗੁਜ਼ਾਰਿਆ ਹੈ। ਗੁਰੂ ਆਪ ਦੇ ਦਰ ਘਰ ਤੇ ਆਪ ਦੀ ਹਾਜ਼ਰੀ ਸਵੀਕਾਰ ਕਰੇ। ਅੱਜ ਆਦਰਯੋਗ ਮੈਨੇਜਰ ਸਾਹਿਬ ਜੀ ਦੇ ਰਾਹੀਂ ਪਤਾ ਲੱਗਾ ਹੈ ਕਿ ਇਕ ਗੁਰਮੁਖ ਪਰਿਵਾਰ ਵੱਲੋਂ ਪਰਮੇਸ਼ਰ ਦੀ ਬਖਸ਼ੀ ਹੋਈ ਦਾਤ ਅਜ਼ੀਜ਼ ਉਲ ਕਦਰ ਬੱਚੇ ਬੱਚੀ ਦਾ ਜਨਮ ਮਨਾਉਣ ਲਈ ਜਾਂ ਪ੍ਰਾਪਤੀ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਅੱਜ ਉਨ੍ਹਾਂ ਵੱਲੋਂ ਉਚੇਚੇ ਵੀ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਅਜ਼ੀਜ਼ੋ ਅਕਾਰਬ ਨੂੰ ਸੱਦੇ ਪੱਤਰ ਦਿੱਤੇ ਗਏ ਨੇ। ਤੋ ਅੱਜ ਆਪ ਜੀ ਦੀ ਇਕੱਤਰਤਾ ਦਾ ਕੁਛ ਇਹ ਵੀ ਕਾਰਨ ਤੇ ਰਾਜ਼ ਹੈ। ਗੁਰੂ ਮਹਾਰਾਜ ਜੀ ਦੀ ਮਿਹਰ ਹੋਵੇ ਤੇ ਐਸੇ ਮੌਕੇ ਸ਼ੁਕਰ ਕਰਨ ਦੇ ਪ੍ਰਾਪਤ ਹੁੰਦੇ ਨੇ। ਸ਼ੁਕਰ ਹੀ ਸਭ ਤੋਂ ਵੱਡਾ ਭਜਨ ਹੈ, ਸ਼ੁਕਰ ਹੀ ਸਭ ਤੋਂ ਵੱਡੀ ਪਰਹੇਜ਼ਗਾਰੀ ਹੈ, ਸ਼ੁਕਰ ਹੀ ਸਭ ਤੋਂ ਵੱਡੀ ਤਾਇਤ ਬੇਰਿਆ ਹੈ, ਸ਼ੁਕਰ ਹੀ ਸਭ ਤੋਂ ਵੱਡਾ ਤਕਬਾ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਨ ਕੀਤੇ ਨੇ ਆਪਣੀ ਰਚਨਾ ਅੰਦਰ, ਜਦੋਂ ਸੁਖਮਨੀ ਸਾਹਿਬ ਦੀਆਂ ਪ੍ਰਸਾਦ ਦੀਆਂ ਅਸ਼ਟਪਦੀਆਂ ਜਾਂ ਸ਼ਬਦ ਪੜ੍ਹਦੇ ਹੋ, ਕੋਈ ਪਾਠ ਕਰਨ ਵਾਲਾ, ਕੋਈ ਦਿਲ ਨਾਲ ਸੁਣਨ ਵਾਲਾ ਦਿਲ ਲਾ ਕੇ ਜਦੋਂ ਇਨ੍ਹਾਂ ਤੁਕਾਂ ਦੀ ਗਹਿਰਾਈ ਵਿਚ ਲੈ ਜਾਵੇ, ਸੁਰਤ ਕਰਕੇ ਗੋਤਾ ਜ਼ਨੀ ਕਰੇ ਤੇ ਸਵਾਦ ਪਿਆ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਉਸ ਦੀਆਂ ਬੇਅੰਤ ਬੇਅੰਤ ਦਾਤਾਂ ਨੇ, ਕੋਈ ਇਨਸਾਨ ਤੂੰ ਉਨ੍ਹਾਂ ਨੂੰ ਪ੍ਰਾਪਤ ਕਰਦਾ ਜਾ, ਹਾਸਲ ਕਰਦਾ ਜਾ, ਮੁਯੱਸਰ ਕਰਦਾ ਜਾ, ਲੇਕਿਨ ਨਾਲ ਨਾਲ ਉਹਦੇ ਚਰਨਾਂ ਦੇ ਨਜ਼ਦੀਕ ਨਜ਼ਦੀਕ ਤਰ ਨਜ਼ਦੀਕ ਤਰੀ ਹੁੰਦਾ ਜਾ। ਕੰਪੈਰੇਟਿਵ ਪੋਜ਼ਿਟਿਵ ਕੰਪੈਰੇਟਿਵ ਸੁਪਰਲੇਟਿਵ 3 degrees ਫਾਰਸੀ ਚ ਕਹਿੰਦੇ ਨੇ ਤਫਸੀਲ ਨਫਸੀ ਤਫਸੀਲ ਬਾਜ਼ ਤਫਸੀਲ ਕੁੱਲ। ਤੁਹਾਡੇ ਵਿਚੋਂ ਕਈ ਗ੍ਰਾਮਰ ਪੜ੍ਹੇ ਸੱਜਣ ਬੈਠੇ ਨੇ, ਜਦੋਂ ਤੈਨੂੰ ਕੋਈ ਦਾਤ ਮਿਲੇ ਪਰਮੇਸ਼ਰ ਦੇ ਨਜ਼ਦੀਕ ਹੋ ਜਾ, ਹੋਰ ਦਾਤ ਮਿਲੇ ਨਜ਼ਦੀਕ ਤਰ ਹੋ ਜਾ, ਹੋਰ ਦਾਤਾ ਮਿਲ ਨਜ਼ਦੀਕ ਤਰੀ ਹੋ ਜਾ। ਜੈ ਪ੍ਰਸਾਦ 36 ਅੰਮ੍ਰਿਤ ਖਾਂ ਤਿਸ ਠਾਕੁਰ ਕੋ ਰੱਖ ਮਨ ਮਾਂ, ਜੈ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਵਸੈ ਸੁਖ ਮੰਦਰ ਇਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਪਾਠ ਪਹਿਲ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ ਵਰਜਿਆ ਕਿਸੇ ਗੱਲ ਤੋਂ ਨਹੀਂ, ਕੰਡੀਸ਼ਨ ਅੱਗੇ ਲਾਈ ਅੰਡਰਲਾਈਨ ਕੀਤੀ ਹੈ, ਇੱਕ ਗੱਲ ਪੁਆਇੰਟ ਆਊਟ ਕੀਤਾ ਹੈ ਕਿ ਜਿਸ ਮਾਲਿਕ ਦੀ ਮਿਹਨਤ ਨਾਲ ਤੈਨੂੰ ਆਨੰਦ ਮਿਲੇ ਹੋਏ ਨੇ, ਜੇ ਪ੍ਰਸਾਦ ਰੰਗ ਰਸ ਭੋਗ ਗੱਲ ਇੱਕੋ ਹੀ ਹੈ ਹੁਣ,
ਨਾਨਕ ਸਦਾ ਧਿਆਈਐ ਧਿਆ ਵਜੋ। ਸਤਸੰਗ ਜੀ ਸਮਾਂ ਹੋਇਆ ਹੈ, ਆਪ ਵੀ ਕਿਰਪਾ ਕਰੋ ਇਸ ਬੱਚੇ ਬੱਚੀ ਨੂੰ ਗੁਰੂ ਦੀ ਬਾਣੀ ਦੁਆਰਾ ਜੋ ਬਖਸ਼ਿਸ਼ ਹੋਈ ਹੈ ਉਸ ਅਸੀਸ ਅੰਦਰ ਹਿੱਸਾ ਪਾਓ। ਨਾ ਜਾਣੇ ਇਸ ਮਹਾਂਹਿਰਦੇ ਦੀ ਪ੍ਰਾਰਥਨਾ ਦੁਆ ਇਲਤਜਾ ਜੋਦੜੀ ਤਮੰਨਾ ਆਰਜ਼ੂ ਅਰਦਾਸ ਤੇ ਅਸੀਸ ਬਖਸ਼ਿਸ਼ ਇਹਨਾਂ ਦੇ ਜੀਵਨ ਨੂੰ ਆਦਰਸ਼ਕ ਬਣਾ ਜਾਵੇ। ਇਹ ਤੋਂ ਕਹਿ ਕੇ ਕੀਰਤਨ ਸੰਪੂਰਨ ਹੁੰਦਾ ਹੈ। ਬੂਤਾ ਮਾਤਾ ਕੀ ਆਸੀਸ।

ਪਰਮ ਸਨਮਾਨਯੋਗ ਗੁਰੂ ਸਾਹਿਬ ਜੀ ਦਾ ਪਰਮ ਪਵਿੱਤਰ ਮੁਕੱਦਸ ਪੁਨੀਤ ਆਪਾ ਗੁਰੂ ਸਾਹਿਬ ਸਿੰਘ ਜੀ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਭੰਡਾਰ ਬਹਿਰੇ ਜ਼ਖਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਮੋਲਿਕ ਖਜ਼ਾਨੇ ਵਿਚੋਂ ਆਸਾ ਦੀ ਵਾਰ ਦੇ ਸ਼ਬਦਾਂ ਸਲੋਕਾਂ ਪੌੜੀਆਂ ਦੁਆਰਾ ਅਥਵਾ ਕੁਝ ਸ਼ਬਦਾਂ ਦੁਆਰਾ ਸਤਿਗੁਰਾਂ ਦੀ ਦਾਤ ਸਿੱਖਿਆ ਪ੍ਰਾਪਤ ਹੋਈ ਹੈ। ਅੰਤਲਾ ਸ਼ਬਦ ਜੋ ਆਪ ਜੀ ਦੇ ਸਾਹਮਣੇ ਗਾਇਨ ਕੀਤਾ ਜਾ ਰਿਹਾ ਹੈ, ਆਸਾ ਅਤੇ ਪਹਾੜੀ ਆਦਿਕ ਦੇ ਆਲਾਪਾਂ ਅੰਦਰ, ਸਵਰਾਂ ਅੰਦਰ ਤੇ ਸਪਤਕਾਂ ਅੰਦਰ ਇਸ ਦੀ ਬੇਸਿਕ ਲਾਈਨ, ਇਸ ਦਾ ਬੇਸਿਕ ਆਈਡੀਆ, ਸੈਂਟਰਲ ਆਈਡੀਆ ਗੁਰੂ ਮਹਾਰਾਜ ਜੀ ਪੁਨਾ ਪੁਨਾ ਫਰਮਾਉਂਦੇ ਨੇ ਤਾਂ ਕਿ ਸਾਡੇ ਮਨ ਅੰਦਰ ਵਸ ਜਾਏ, ਟਿਕ ਜਾਏ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹੇ ਗੁਰੂ ਦੇ ਪਿਆਰਿਓ, ਸਰਵ ਵਿਆਪੀ ਸਰਵ ਸ਼ਕਤੀਵਾਨ ਓਮਨੀ ਪ੍ਰੈਜੈਂਟ ਐਂਡ ਓਮਨੀ ਪੋਟੈਂਟ ਜੋ ਅਲਮਾਈਟੀ ਫਾਦਰ ਹੈ, ਜੋ ਸਰਵ ਸ਼ਕਤੀਵਾਨ ਹਰ ਸਮੇਂ ਹਰ ਜਗ੍ਹਾ ਵਿਆਪਕ ਹੈ ਤੇ ਸਮੂਹ ਕੁਵਤਾਂ ਸ਼ਕਤੀਆਂ ਦਾ ਮਾਲਕ ਹੈ, ਉਸ ਦਾ ਚਿੰਤਨ ਕਰੋ, ਉਸ ਦੀ ਆਰਾਧਨਾ ਕਰੋ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਅੱਗੇ ਇਕਰਾਰ ਹੈ, ਵਾਅਦਾ ਹੈ, ਫਲ ਕੀ ਮਿਲੇਗਾ, ਪ੍ਰਾਪਤੀ ਕੀ ਹੋਵੇਗੀ, ਮੁਆਵਜ਼ੇ ਅੰਦਰ ਰਿਵਾਰਡ ਇਵਜ਼ਾਨਾ ਕੀ ਮਿਲੇਗਾ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਸਭ ਪਾਪ ਲਹਿ ਜਾਏ। ਕਈ ਵਾਰੀ ਮਨੁੱਖ ਨਾ ਚਾਹੁੰਦਾ ਹੋਇਆ ਵੀ ਪਾਪ ਕਰ ਜਾਂਦਾ ਹੈ, ਅਕਾਰਨ ਹੀ ਕਿਸੇ ਨਾਲ ਸ਼ਦੀਦ ਖਿਆਲਾਤਾਂ ਦਾ ਟਕਰਾਅ ਹੋ ਜਾਂਦਾ ਹੈ, ਅਕਾਰਨ ਹੀ ਕਿਸੇ ਨਾਲ ਵਿਰੋਧਤਾ ਹੋ ਜਾਂਦੀ ਹੈ, ਨਾ ਚਾਹੁੰਦਿਆਂ ਹੋਇਆਂ ਵੀ ਕਈ ਕੁਛ ਇਹ ਹੋ ਜਾਂਦਾ। ਕੌਣ ਚਾਹੁੰਦਾ ਹੈ ਮੇਰੇ ਸਵੱਛ ਅਤੇ ਕੀਮਤੀ ਲਿਬਾਸ ਉੱਤੇ ਗਰਦ ਪਵੇ, ਕਾਲਸ ਲੱਗੇ, ਪਰ ਫਿਰ ਵੀ ਲੱਗ ਜਾਂਦੀ, ਨਾ ਦਿਆਂ ਆਲੂਦਗੀ ਹੋ ਜਾਂਦੀ ਹੈ। ਮੈਂ ਹੀ ਨਾ ਚਾਹੁੰਦਿਆਂ ਹੋਇਆਂ ਲੈਣ ਦੇਣ ਵਿੱਚ ਵਰਤਾਰਿਆਂ ਅੰਦਰ ਕਈ ਵਾਰੀ ਤਲਖ ਕਲਾਮੀਆਂ ਅਚੇਤ ਗੱਲਾਂ ਹੋ ਜਾਂਦੀਆਂ ਨੇ ਤੇ ਹੌਲੀ ਹੌਲੀ ਸੂਖਸ਼ਮ ਮੈਲ ਲੱਗਦੀ ਵੀ ਕਸਾਫਤ ਗਲਾਜ਼ਤ ਦਾ ਰੂਪ ਧਾਰ ਜਾਂਦੀ ਹੈ ਤੇ ਡੂੰਘੀ ਹੋ ਜਾਂਦੀ ਹੈ। ਇਸੇ ਲਈ ਸਤਿਗੁਰਾਂ ਨੇ ਆਪ ਦੇ ਪਾਵਨ ਫਰਮਾਨਾਂ ਦੁਆਰਾ ਫਰਮਾਇਆ ਹੈ, ਨਰ ਅਚੇਤ ਪਾਪ ਤੇ ਡਰ, ਜੋ ਤੂੰ ਉਚੇਚੇ ਤੌਰ ਤੇ ਧਾ ਕੇ ਅਟੈਂਸ਼ਨਲੀ ਨਹੀਂ ਵੀ ਕਰਦਾ, ਐਸੇ ਹੋ ਜਾਣ ਵਾਲੇ ਪਾਪਾਂ ਤੋਂ ਵੀ ਤੂੰ ਸੁਚੇਤ ਰਹਿ, ਬੇਦਾਰ ਰਹਿ, ਬਚ ਕੇ ਰਹਿ, ਨਰ ਅਚੇਤ ਪਾਪ ਤੇ ਡਰ। ਤੋ ਗੁਰੂ ਸਾਹਿਬ ਜੀ ਨੇ ਐਸਾ ਵੀ ਫਰਮਾਇਆ ਹੈ ਕਿ ਜੇ ਬਿਲ ਫਰਜ਼ ਨਾ ਚਾਹੁੰਦਿਆਂ ਚਾਹੁੰਦਿਆਂ ਵੀ ਇੱਕ ਸਾਫਤ ਗਲਾਜ਼ਤ ਮੈਲ ਲੱਗਦੀ ਜਾਵੇ ਤਾਂ ਵੀ ਆਸ਼ਾਵਾਦੀ ਗੁਰੂ ਨੇ ਸਾਨੂੰ ਰਾਹਬਰੀ ਬਖਸ਼ਦਿਆਂ ਹੋਇਆਂ ਸ਼ਾਹਕਾਰ ਕਲਾਮ ਅੰਦਰ ਫਰਮਾਨ ਕੀਤਾ ਹੈ, ਭਰੀਆ ਮੱਧ ਪਾਪਾਂ ਕੇ ਸਨ, ਹੁਣ ਤੂੰ ਬੇਹਿਸ ਬੇਹਰਕਤ ਬੇਉਦਮਾ ਨਾ ਹੋ, ਢੇਰੀ ਨਾ ਢਾ ਦੇ ਕਿ ਮੈਂ ਪਾਪੀ ਹੋ ਗਿਆ ਹਾਂ, ਤੇ ਦੇਖ ਕਿਵੇਂ ਆਸ਼ਾਵਾਦੀ ਸਤਿਗੁਰੂ ਮਿਹਰਾਮਤ ਕਰਦੇ ਨੇ, ਭਰੀਆ ਮੱਧ ਪਾਪਾਂ ਕੇ ਸਨ। ਪਹਿਲੀ ਮਿਸਾਲ ਦਿੱਤੀ ਹੈ, ਮੂਤ ਪਲੀਤੀ ਕੱਪੜ ਹੋਏ, ਅੱਗੇ ਢੰਗ ਦੱਸਿਆ, ਦੇਹ ਸਾਬੂਨ ਦੇਹ ਮਨ ਲਗਾਉਣਾ, ਦੇਹ ਸਾਬੂਨ ਉਸ ਪਲੀਤ ਕੱਪੜੇ ਨੂੰ, ਨਾਪਾਕ ਕੱਪੜੇ ਨੂੰ ਜੋ ਮੂਤ ਪਲੀਤੀ ਕੱਪੜ ਹੋਏ ਹੋ ਗਿਆ ਸੀ, ਦੇਹ ਸਾਬੂਨ ਲਈਏ ਉੱਥੋਂ। ਇਸੇ ਤਰ੍ਹਾਂ ਹੀ ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ। ਕਈ ਪਾਊਡਰ ਕਈ ਸਾਬਣ ਐਸੇ ਵੀ ਹੁੰਦੇ ਨੇ, ਮੈਲ ਵੀ ਲਾ ਦਿੰਦੇ ਨੇ, ਰੰਗਤ ਵੀ ਦੇ ਜਾਂਦੇ ਨੇ,
ਨਾਮ ਐਸਾ ਸਾਬਣ ਹੈ, ਨਾਮ ਐਸਾ ਪਾਊਡਰ ਹੈ, ਨਾਮ ਐਸਾ ਮੈਲ ਕੱਟਣ ਵਾਲਾ ਤੇ ਗੁਣਾ ਵਾਲੀ ਚੀਜ਼ ਹੈ ਕਿ ਮਨੁੱਖ ਦੇ ਮਨ ਦੀ ਮੈਲ ਵੀ ਲਾ ਦਿੰਦਾ ਹੈ ਤੇ ਰੰਗ ਵੀ ਚਾੜ ਦਿੰਦਾ ਹੈ। ਇਸ ਲਈ ਤੂੰ ਪਰਮੇਸ਼ਰ ਦਾ ਜਸ ਸੁਣਿਆ ਕਰ, ਅਥਵਾ ਗਾਵਿਆ ਕਰ, ਅਥਵਾ ਧਾਰਨ ਕਰਿਆ ਕਰ ਤੇ ਅਮਲਾਇਆ ਕਰ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਤੇ ਸਭ ਪਾਪ ਲਹਿ ਜਾਏ। ਤੋ ਮਨ ਬਚ ਕਰਮ ਕਰਕੇ ਕਈ ਵਾਰੀ ਪਾਪ ਹੋ ਜਾਂਦੇ ਨੇ ਤੇ ਵੱਡਾ ਹੀ ਕੀਮਤੀ ਸ਼ੀਸ਼ਾ ਕਿਸੇ ਮੰਗਵਾਇਆ ਹੋਵੇ, ਭਾਵੇਂ ਬਿਲਜੀਅਮ ਤੋਂ ਮੰਗਵਾਇਆ ਹੋਵੇ, ਇਨਸ਼ੋਰ ਕਰਾ ਕੇ ਬੜੀ ਏਹਤਿਆਤ ਨਾਲ ਵੱਡ ਮੁੱਲੇ ਬੰਗਲਿਆਂ ਦੀ ਨੁੱਕਰ ਚ ਆਬਨੂਸੀ ਫਰਨੀਚਰ ਦੇ ਨਾਲ ਅੱਤ ਵੱਡ ਮੁੱਲੇ ਟੇਬਲ ਤੇ ਲਾਇਆ ਹੋਵੇ, ਉਸ ਦਿਨ ਇਸ ਨੂੰ ਘਰੋਂ ਬਾਹਰ ਜਾਣਾ ਪੈ ਜਾਏ ਤੇ ਹੈਰਾਨ ਹੋਵੇ ਸ਼ੀਸ਼ੇ ਚ ਮੂੰਹ ਨੀ ਦਿਸਦਾ ਸੋਹਣਾ, ਸਾਫ਼ ਸੁਥਰਾ ਚਿਹਰਾ, ਦਸਤਾਰ ਦਾੜਾ ਨਹੀਂ ਦਿਸ ਰਿਹਾ, ਕਾਰਨ ਕੀ ਏ? ਤੇ ਫਿਰ ਪਤਾ ਲੱਗਾ ਵੀ ਸ਼ੀਸ਼ੇ ਤੇ ਮੈਲ ਪੈ ਗਈ ਸੀ। ਐਨ ਇਸੇ ਤਰ੍ਹਾਂ ਕਈ ਵਾਰੀ ਜੇ ਮੈਲ ਨਾ ਵੀ ਹੋਵੇ, ਇਕ ਹੋਰ ਵੀ ਕਾਰਨ ਹੁੰਦਾ, ਸ਼ੀਸ਼ੇ ਚਿਹਰਾ ਨੀ ਦਿਸਦਾ, ਸ਼ੀਸ਼ਾ ਸਾਹਮਣੇ ਮੁਤਹਰਕ ਹੋਵੇ, ਹਿਲਦਾ ਜੁਲਦਾ ਹੋਵੇ, ਇਹਨਾਂ ਦੋਵਾਂ ਹਾਲਤਾਂ ਵਿਚ ਚਿਹਰਾ ਨੀ ਦਿਸਦਾ, ਸ਼ੀਸ਼ਾ ਵਡਮੁੱਲਾ ਹੀ ਹੁੰਦਾ। ਇਕ ਹੋਰ ਵੀ ਸਿਆਣਿਆਂ ਨੇ ਹਾਲਤ ਕੱਢੀ ਏ, ਜੇ ਸ਼ੀਸ਼ਾ ਸਾਫ਼ ਵੀ ਹੋਵੇ, ਸ਼ੀਸ਼ਾ ਸਾਕਣ ਵੀ ਹੋਵੇ, ਮੈਨੇ ਖਲੋਤਾ ਟਿਕਿਆ ਹੋਇਆ, ਹਿਲਦਾ ਨਾ ਵੀ ਹੋਵੇ, ਤੀਜੀ ਇਕ ਹੋਰ ਵੀ ਗੱਲ ਏ, ਵੇਖਣ ਵਾਲੇ ਨੂੰ ਗਿਆਨ ਨਾ ਹੋਵੇ ਵੀ ਮੈਂ ਹੀ ਉਧਰ ਮੁਨਕਸ਼ ਹੋ ਰਿਹਾ, ਮੇਰਾ ਹੀ ਰਿਫਲੈਕਸ਼ਨ ਉਧਰ ਜਾ ਰਿਹਾ, ਮੇਰਾ ਆਪਣਾ ਹੀ ਸਾਇਆ ਹੈ ਅਗਿਆਨਤਾ ਨਾਲ, ਤਾਂ ਵੀ ਉਹਨੂੰ ਫਾਇਦਾ ਨਹੀਂ ਹੋਵੇਗਾ। ਜਿਵੇਂ ਕਈ ਜਾਨਵਰ ਆਪਣੇ ਪਰਛਾਵੇਂ ਨਾਲ ਲੜਦੇ ਰਹਿੰਦੇ ਨੇ, ਕਈ ਗਾਈਆਂ ਸ਼ੀਸ਼ਿਆਂ ਨੂੰ ਟਕਰਾਉਂਦੀਆਂ ਵੇਖੀਆਂ ਬੰਬਈ ਅੰਦਰ, ਕਈ ਕੁੱਤੇ ਸ਼ੀਸ਼ਿਆਂ ਦੇ ਵਿਚ ਆਪਣਾ ਚਿਹਰਾ ਵੇਖ ਕੇ ਭੌਂਕਦੇ ਵੇਖੇ, ਕਈ ਜਾਨਵਰ ਲਹੂ ਲੁਹਾਣ ਹੁੰਦੇ ਵੇਖੇ ਸ਼ੀਸ਼ਿਆਂ ਤੇ ਚੁੰਝਾਂ ਮਾਰ ਮਾਰ, ਅਗਿਆਨਤਾ ਹੈ ਨਾ ਕਿ ਮੇਰਾ ਆਪਣਾ ਹਿੱਸਾ ਆ ਉਧਰ ਮੁਨਕਸ ਹੋ ਰਿਹਾ ਹੈ। ਤੋ ਤਿੰਨ ਅਵਸਥਾਵਾਂ ਨੇ, ਸ਼ੀਸ਼ਾ ਕਿੱਡਾ ਵਡਮੁੱਲਾ ਹੋਵੇ, ਤਿੰਨ ਕਾਰਨ ਹੋਣ ਤਾਂ ਉਹਦੇ ਚ ਮੂੰਹ ਨਹੀਂ ਦਿਸਦਾ, ਚਿਹਰਾ ਨਹੀਂ ਦਿਸਦਾ, ਰੂਪ ਨਹੀਂ ਦਿਸਦਾ, ਇੱਕ ਤੇ ਉਹਦੇ ਤੇ ਮੈਲ ਪਈ ਹੋਵੇ, ਇੱਕ ਉਹ ਹਰਕਤ ਵਿਚ ਹੋਵੇ ਤੇ ਤੀਜਾ ਵੇਖਣ ਵਾਲਾ ਅਗਿਆਨੀ ਹੋਵੇ ਵੀ ਮੇਰਾ ਆਪਣੇ ਪਰਛਾਵਾਂ। ਇਹਨੂੰ ਸੰਤਾਂ ਦੀ ਭਾਸ਼ਾ ਵਿਚ, ਸੰਤ ਬੋਲੀ ਵਿਚ ਲਿਖਿਆ ਮਲ ਵਖਸ਼ੇਪ ਆਵਰਣ, ਤਿੰਨ ਦੋਸ਼ ਜਿਸ ਇਨਸਾਨ ਦੇ ਹਿਰਦੇ ਨੂੰ ਹੋਣ ਉਹਨੂੰ ਆਪਾਂ ਨਹੀਂ ਦਿਸ ਸਕਦਾ, ਭਾਵੇਂ ਗੁਰੂ ਘਰ ਵਿਚ ਜਨਮ ਲੈਣ ਵਾਲਾ ਕਿਉਂ ਨਾ, ਹਰ ਵੇਲੇ ਕੀਰਤਨੀਆਂ ਕਿਉਂ ਨਾ ਹੋਵੇ, ਮਲ ਵਖਸ਼ੇਪ ਤੇ ਆਵਰਣ, ਇਹਨਾਂ ਦਾ ਇੱਕੋ ਹੀ ਇਲਾਜ ਸਤਿਗੁਰਾਂ ਨੇ ਦੱਸਿਆ ਹੈ ਕਿ ਸੰਗਤ ਦੁਆਰਾ, ਗੁਰਮੁਖਾਂ ਦੀ ਸੋਭਤ ਦੁਆਰਾ, ਸ਼ੁਭ ਵਿਚਾਰ ਵਟਾਂਦਰੇ ਦੁਆਰਾ ਅਤੇ ਪਰਮੇਸ਼ਰ ਦੇ ਨਾਮ ਜਪਣ ਨਾਲ ਇਹ ਸਾਰੇ ਮਲ ਆਲੂਦਗੀਆਂ ਦੂਰ ਹੋ ਜਾਂਦੀਆਂ ਨੇ। ਤੋ ਕਹਿ ਕੇ ਸਮਾਪਤੀ ਕੀਤੀ ਜਾਵੇਗੀ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਆਪਦਾ ਧੰਨਵਾਦ ਹੋਵੇਗਾ, ਆਓ ਰਲ ਕੇ ਇਸ ਦੁੱਖ ਨੂੰ ਨਾਲੀਏ।

0: ਨਿਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਸਕ ਸਵਾਏ ਸਾਈ ਕਰ ਕਮਾਵਣੀ ਤੁਰਸੋਡੀ ਤਨਾ ਪਾਏ ਨਾਨਕੇ ਕੀ ਵਾਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਤੁਸੇ ਜਾਏ ਸੁਧ
1: ਸਾਹਿਬੀ ਦੌਰ ਮੰਗਦਾ ਗੁਰੂ ਸਾਹਿਬਨ ਗੁਰੂ ਪਿਆਰੇ ਪਾਤਸ਼ਾਹ ਜੀ ਆਪ ਜੀ ਦੇ ਕੀਰਤਨ ਪੇਟ ਮੈਂ ਮੈਂ ਅਰਦਾਸ ਚਾਹੁੰਦੇ ਹਾਂ ਪਾਤਸ਼ਾਹ ਜੀ ਜਿਹਨਾਂ ਨੇ ਲਖਜ਼ਾਨੇ ਨੇ ਮਾਏ ਸੋ ਉਸ ਨੇ ਭਰਪੂਰ ਕਰਨਾ ਸਤਿ ਖਾਲਸਾ ਸਤਿ ਖਾਲਸਾ ਕਹਿੰਦੇ ਭੂਲਾਂ ਚ ਕੋਈ ਖਿਮਾ

चंद्रकोश जो माल कौश है।

ਪੰਚਮ ਲਗਾਉਣ ਨਾਲ ਇਸ ਸੂਰਜ ਕੌਸ ਬਣ ਜਾਂਦਾ ਹੈ। ਔਰ ਜੋ ਕੌਸ ਯੋਗ ਰਾਗ ਦੇ ਨਾਲ ਕੌਸ ਮਿਲਾਪ ਦੇ ਨਾਲ ਯੋਗ ਕੌਸ ਬਣ ਜਾਂਦਾ ਹੈ।

ਚਾਰ ਬਾਸ ਹੁਣ ਸਰਵਣ ਕਰੋ ਪਹਿਲਾਂ ਚਾਰ ਤਾਲ ਹੈ ਫਿਰ ਤਿੰਨ ਤਾਲ ਹੈ ਫਿਰ ਦੋ ਤਾਲ ਹੈ ਫਿਰ ਇੱਕ ਤਾਲ ਹੈ।

Thank you.

ਤਰਾਨਾ ਸੁਣਾਇਆ ਔਰ ਸਾਰੇ ਹੱਥ ਜੋੜ ਕੇ ਕਹਿੰਦੇ ਜੀ ਇਹ ਸਾਨੂੰ ਲਿਖਾ ਦਿਓ ਤਰਾਨਾ, ਅਸੀਂ ਤਾਂ ਇਸ ਤਰ੍ਹਾਂ ਦੀ ਬੰਦਿਸ਼ ਕਦੀ ਸੁਣੀ ਨਹੀਂ। ਮੈਂ ਕਿਹਾ ਜੀ ਇਹ ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਦਾਤ ਹੈ, ਉਹਨਾਂ ਨੂੰ ਮੱਥਾ ਟੇਕੋ ਤੇ ਉਹਨਾਂ ਕੋਲ ਹੀ ਇਹ ਸ਼ਰਵਣ ਕਰੋ, ਉਹਨਾਂ ਕੋਲ ਹੀ ਇਹ ਦਾਤ ਪ੍ਰਾਪਤ ਕਰੋ। ਸਾਰਿਆਂ ਨੇ ਫਿਰ ਬੜੇ ਅਦਬ ਨਾਲ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਨਮਸਕਾਰ ਕੀਤੇ। ਇੱਥੇ ਦੁਰਗਿਆਣਾ ਮੰਦਿਰ ਦੀ ਬਾਤ ਹੈ, ਸਾਰੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਾਨ। ਤੋ ਤਰਾਨਾ ਸ਼ਰਵਣ ਕਰਨਾ ਸਾਹਿਬ ਸਭ ਸੱਚੇ ਪਾਤਸ਼ਾਹ ਆਪ ਗਾਉਂਦੇ ਰਹੇ ਔਰ ਆਪ ਇਹਨਾਂ ਨੇ ਇਸ ਤਰ੍ਹਾਂ ਦੇ 20 ਤਰ੍ਹਾਂ ਨੇ ਸ੍ਰੀ ਸਰਵਲੋਕ ਪ੍ਰਕਾਸ਼ ਗ੍ਰੰਥ ਦੇ ਵਿਦਵਾਨ ਨੇ। ਕਦੀ ਆਪ ਦਰਸ਼ਨ ਕਰਨਾ ਕਦਰੇ ਦਾਨੀ ਦਾਨੀ ਦੋਮਰਾਨੀ ਤਲ ਤੋਂ ਤਿਰਨਾ ਕਦਰੇ ਦਾਨੀ ਦਾਨੀ ਦੋਮਰਾਨੀ ਤਲ ਤੋਂ ਤਿਰਨਾ ਤਲ ਤੋਂ ਤਿਰਨਾ ਤਲ ਤੋਂ ਤਿਰਨਾ ਤਲ ਤੋਂ ਤਿਰਨਾ। ਜਿਸ ਵੇਲੇ ਆਵੇ ਨਾ ਤੁਮ ਦਾਨੀ ਉਦੋਂ ਮਹਾਰਾਜ ਨੂੰ ਮੱਥਾ ਟੇਕਣਾ ਜੇ ਤੁਮ ਦਾਨੀ, ਹਮ ਭਿਖਾਰੀ ਹੈ ਔਰ ਤੁਮ ਦਾਨੀ ਹੈ। ਕਦਰ ਦਾਨੀ ਦਾਨੀ ਤੁਮ ਦਾਨੀ ਤਰਲ ਤੁਮ ਦਿਰਨਾ ਤਰਲ ਤੁਮ ਦਿਰਨਾ ਤਰਲ ਤੁਮ ਦਿਰਨਾ ਕਦਰ ਦਾਨੀ ਦਾਨੀ ਤੁਮ ਦਾਨੀ ਤਰਲ ਤੁਮ ਦਿਰਨਾ ਕਦਰ ਦਾਨੀ ਦਾਨੀ ਤੁਮ ਦਾਨੀ ਤਰਲ ਤੁਮ ਦਿਰਨਾ। ਚਾਰ ਪੰਕਤੀਆਂ ਹਨ ਧਾਗਰ ਦੀ ਧਰਮ ਦ੍ਰਿਤਾਂਤ ਧਾਗਰ ਦੀ ਦੇਮ ਦਿਰਨਾ ਧਾਗਰ ਦੀ ਧਰਮ ਦ੍ਰਿਤਾਂਤ ਧਾਗਰ ਦੀ ਦੇਮ ਦਿਰਨਾ ਧਾਗਰ ਦੀ ਪ੍ਰਿਕਤੇ ਬੰਦ।

ਘੁੰਮ ਕਰਨਾ ਜਾਗਰਤੀ ਦੇ ਤਾਲ ਜਾਗਰਤੀ ਘੁੰਮ ਕਰਨਾ ਜਾਗਰਤੀ ਦੇ ਤਾਲ।

Dirna,

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।

ਮਾਦਰ ਯੋਗ ਪਰਮ ਸਨਮਾਨ ਯੋਗ ਸਤਿਗੁਰਾਂ ਦੇ ਦਰੋਂ ਪਰੋਂ ਵਰਸਾਈ ਹੋਈ ਸੀ ਹਾਜ਼ਰ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਕਿ ਰਹਿੰਦੇ ਸਮੇਂ ਅੰਦਰ ਆਪ ਜੀ ਨਾਲ ਕੋਈ ਗੁਰਮਤੀ ਬਚਨ ਤੋਂ ਮਹਾਂਪੁਰਸ਼ਾਂ ਦਾ ਬਚਨ ਸਾਂਝਾ ਕਰਾਂ, ਬੇਨਤੀ ਕਰਦਾ ਹਾਂ ਕਿ ਜਿੱਥੇ ਜਿੱਥੇ ਵੀ ਕੋਈ ਬੈਠੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪ੍ਰਤੱਖ ਤੇ ਸਾਕਸ਼ਾਤ ਸਮਰੱਥ ਗੁਰੂ ਸਮਝ ਕੇ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇੱਕ ਵਾਰ ਕਿਰਪਾ ਕਰਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੁੱਖ ਮਸਤਕ ਰਸਨਾ ਪਵਿੱਤਰ ਕਰਨ ਲਈ ਫਿਰ ਬੇਨਤੀ ਕਰਦਾ ਹਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਕੱਲ ਵਾਸਤੇ ਇੱਕ ਬੇਨਤੀ ਹੈ ਸਾਧ ਸੰਗਤ ਜੀ, ਬੀਬੀਆਂ ਭੈਣਾਂ ਮਾਤਾਵਾਂ ਕੋਲ ਨਹੀਂ ਹੈ, ਇਸ ਵਰਗ ਕੋਲ ਸਾਧ ਸੰਗਤ ਜੀ ਸਿੰਘਾਂ ਕੋਲ, ਕਿ ਯਤਨ ਕਰੋ ਇੱਥੇ ਨੇੜੇ ਨੇੜੇ ਹੋ ਕੇ ਬੈਠਣ ਦਾ, ਕਿਉਂਕਿ ਮੈਨੂੰ ਫਿਰ ਸਾਰਾ ਇੱਧਰ ਨੂੰ ਘੁੰਮਣਾ ਪੈਂਦਾ, ਸਾਰਾ ਇੱਧਰ ਨੂੰ ਘੁੰਮਣਾ। ਅਸੀਂ ਬੜਾ ਯਤਨ ਕੀਤਾ ਕਿ ਸਟੇਜ ਦਾ ਗਰੁੱਪ ਬਣ ਸਕੇ ਪਰ ਬਣ ਨਹੀਂ ਆਇਆ, ਤੋ ਇੱਦਾਂ ਫਿਰ ਕੋਈ ਗੱਲਬਾਤ ਕਰਨੀ ਵੀ ਮੁਸ਼ਕਿਲ ਬਣਦੀ ਹੈ ਅਤੇ ਸਰਗਮ ਕਰਨੀ ਵੀ ਮੁਸ਼ਕਿਲ ਬਣਦੀ ਹੈ। ਮੈਂ ਇੱਕ ਜਗ੍ਹਾ ਕੀਰਤਨ ਕਰਨ ਲੱਗਾ ਅਤੇ ਸਭ ਤੋਂ ਪਹਿਲਾਂ ਭਾਈ ਸਾਹਿਬ ਦਿਲਬਾਗ ਸਿੰਘ ਗੁਲਬਾਗ ਸਿੰਘ ਨੇ ਜਿਹਨੇ ਰਾਤੀ ਵੀ ਖੂਬ ਨਿਹਾਲ ਕੀਤਾ ਹੈ, ਪਤਾ ਲੱਗਾ ਬੜਾ ਆਨੰਦ ਮਨਾਇਆ। ਉਹ ਸਟੇਜ ਸਿਰਫ ਬੀਬੀਆਂ ਵੱਲ ਨੂੰ ਸੀ, ਛੋਟਾ ਜਿਹਾ ਗੁਰਦੁਆਰਾ ਸਾਹਿਬ ਅਤੇ ਸਟੇਜ ਬੀਬੀਆਂ ਵੱਲ ਨੂੰ। ਇੱਥੇ ਦੀ ਗੱਲ ਹੈ ਵੈਸੇ ਲੰਡਨ ਦੀ, ਜਿਸਲੇ ਵੀਰ ਦਿਲਬਾਗ ਸਿੰਘ ਗੁਲਬਾਗ ਸਿੰਘ ਵਾਰੀ ਵਾਰੀ ਸਾਰੇ ਗਾਮਾ ਦੇ ਗਾਮਾ ਪਾ ਸ਼ੁਰੂ ਹੋਏ ਨਾ, ਉਹ ਮੋਹਰੇ ਬੀਬੀ ਬੈਠੀ ਸੀ, ਉਹ ਹੱਸਣ ਲੱਗ ਪਈ ਤੇ ਭਾਈ ਸਾਹਿਬ ਨੇ ਆਖਿਆ ਭਾਈ ਹੱਸੀ ਦਾ ਨਹੀਂ ਸੁਣੀ ਦਾ ਹੈ। ਯਕੀਨ ਜਾਣੋ ਸਤਸੰਗ ਜੀ, ਚਸ਼ਮਦੀਦ ਵਾਕਿਆ ਵੀ ਉਹ ਇੰਨਾ ਹੱਸਣ ਲੱਗ ਪਈ ਕਿ ਉਹਦੀਆਂ ਬੱਚੀਆਂ ਨੇ ਵੀ ਰੋਕਿਆ, ਪਰ ਹਾਸਾ ਹੁਣ ਮੁੜੇ ਨਾ ਰੁਕੇ ਹੀ ਨਾ, ਢਹਿ ਪਈ ਇੱਥੇ ਸੰਗਤ ਚ ਢਹਿ ਪਈ ਤੇ ਫਿਰ ਉਹਨੂੰ ਫੜ ਕੇ ਬਾਹਰ ਲਿਜਾਣਾ ਪਿਆ। ਤੇ ਇਸੇ ਤਰ੍ਹਾਂ ਕੋਈ ਸ਼ੇਰ ਸ਼ੂਰ ਵੀ ਕਹਿਣਾ ਹੋਵੇ ਮੈਨੂੰ ਤੇ ਆਦਤ ਹੈ ਨਾ, ਮਾਸਟਰ ਨੇ ਜਾਣਦੇ ਆ, ਸ਼ੇਰ ਬੀਬੀਆਂ ਚੋਂ ਸਿਰਫ ਅੱਧਿਓ ਅੱਧੀ ਪਰਸੈਂਟ ਕੋ ਬੀਬੀ ਹੁੰਦੀ ਜਿਹੜੀ ਰਿਸਪੋਂਸ ਦਿੰਦੀ ਹੈ, ਨਹੀਂ ਤਾਂ ਮੇਰੇ ਤਾਂ ਉਰਦੂ ਫਾਸਟ ਦੇ ਸ਼ੇਅਰ ਹੁੰਦੇ ਵਿਚਾਰੀਆਂ ਬੀਬੀਆਂ ਸਮਝ ਹੀ ਨਹੀਂ ਆਉਂਦੇ। ਤੋ ਜੇ ਤੁਸੀਂ ਵੀ ਆਓ ਪਿੱਛੇ ਜਾ ਕੇ ਲੱਗ ਕੇ ਬਹਿ ਗਿਆ ਤਾਂ ਫਿਰ ਮੈਂ ਗੱਲਬਾਤ ਕਿਹਦੇ ਨਾਲ ਕਰਾਂਗਾ। ਤੇ ਇਹ ਵੀ ਮੈਨੂੰ ਦੇਖੋ ਤੁਸੀਂ ਹੁਣ ਸਾਰਾ ਰੁੱਖ ਇੱਧਰ ਨੂੰ ਐਂਗਲ ਕਰਨਾ ਪਿਆ ਹੈ। ਖੈਰ ਇਕਾਗਰਤਾ ਬਖਸ਼ਣ ਲਈ ਬੇਨਤੀ ਕਰਦਾ ਹਾਂ, ਗੱਜ ਵੱਜ ਕੇ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾ ਸਾਹਿਬ ਜੀ ਬਾਬਾ ਨਾਭਕੁੰਡ ਸਾਹਿਬ ਜੀ ਦੀ ਇਹ ਬੜੀ ਰਹਿਮਤ ਹੈ, ਕਰਮ ਫਰਮਾਈ ਹੈ, ਅਨੁਗ੍ਰਹਿ ਹੈ, ਪ੍ਰਸਾਦ ਹੈ, ਉਹਨਾਂ ਦੀ ਬੜੀ ਮਿਹਰਬਾਨੀ ਹੈ ਕਿ ਇਹੋ ਜਿਹੇ ਕਲਜੂ ਦੇ ਘੋਰ ਸਮੇਂ ਅੰਦਰ ਔਰ ਫਿਰ ਯੂਰਪ ਦੇ ਵੱਡੇ ਵੱਡੇ ਸ਼ਹਿਰਾਂ ਵਿੱਚੋਂ ਕੰਟਰੀਜ਼ ਵਿੱਚੋਂ ਇਹ ਮੁਲਕ ਬੜਾ ਤੇਜ਼ ਤਰਾਰ ਹੈ, ਇਹਦੇ ਵਿੱਚ ਤੁਸੀਂ ਉਹਨਾਂ ਦਾ ਜੀਵਨ ਪੜ੍ਹਨ ਸੁਣਨ ਵਾਸਤੇ ਗੁਰੂਆਂ ਸਿਰ ਗੁਰੂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਬਦ ਸੁਣਨ ਵਾਸਤੇ ਆਏ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਔਰ ਤੁਹਾਡਾ ਧੰਨਵਾਦੀ ਹਾਂ। ਰਾਤ ਵੀ ਤੁਸੀਂ ਬੜਾ ਸਹਿਯੋਗ ਦਿੱਤਾ ਹੈ ਕਿ ਜਵਾਨ ਵੀਰਾਂ ਨੇ ਬੱਚਿਆਂ ਨੇ ਜੋ ਰਾਤੀ ਕੀਰਤਨ ਦਵਾਰ ਆਯੋਜਿਤ ਕੀਤਾ ਸੀ, ਬਣਾਇਆ ਸੀ, ਔਰ ਇਹ ਬੜਾ ਦੇਰ ਬਾਅਦ ਐਸਾ ਹੋਇਆ ਵੀ ਤਿੰਨ ਚਾਰ ਜਥੇ ਅਸੀਂ ਜੋ ਗੁਰੂ ਦੀ ਕਿਰਪਾ ਨਾਲ ਹੀ ਬੜੇ ਪ੍ਰਸਿੱਧ ਹਾਂ ਪੰਥ ਵਿੱਚ, ਉਹ ਇੱਥੇ ਇਕੱਠੇ ਹੋ ਗਏ, ਨਹੀਂ ਤਾਂ ਬਹੁਤ ਘੱਟ ਤਾਂ ਇਕੱਤਰਤਾ ਹੁੰਦੀ ਹੈ, ਲੇਕਿਨ ਸੰਗਤ ਵੇਖ ਕੇ ਵੀ ਰਾਤੀ ਨਿਹਾਲ ਨਿਹਾਲ ਹੋ ਗਏ। ਬਾਬਾ ਜੀ ਦਾ ਇਹ ਕਰਮ ਹੋਇਆ ਸੀ ਰਾਜਾ ਸਾਹਿਬ ਜੀ ਦਾ, ਤੋ ਹੁਣ ਉਹਨਾਂ ਦੀ ਸਾਲਾਨਾ ਯਾਦ ਯਾਦ ਮੁਕੱਦਸ ਪਵਿੱਤਰ ਯਾਦ ਬਰਸੀ ਮਨਾ ਲਿਆ ਹੋਇਆ ਇਹ ਦੀਵਾਨ ਆਰੰਭ ਹੋਇਆ ਹੈ। ਮੈਂ ਬੇਨਤੀ ਕਰਦਾ ਸ਼ਬਦ ਰਹਿਰਾਸ ਸਾਹਿਬ ਜੀ ਵਿੱਚੋਂ ਹੈ ਤੇ ਤੁਹਾਨੂੰ ਸਾਰਿਆਂ ਨੂੰ ਤਾਂ ਮੈਂ ਕਹਿੰਦਾ ਨਹੀਂ, ਬਹੁਤਿਆਂ ਨੂੰ ਯਾਦ ਹੋਣਾ, ਸਾਰਿਆਂ ਨੂੰ ਮੈਂ ਇਸ ਲਈ ਗੁਸਤਾਖੀ ਕੀਤੀ ਹੈ ਕਹਿਣ ਦੀ ਕਿਉਂਕਿ ਅੱਗੇ ਸਿੱਖੀ ਬਹੁਤ ਪ੍ਰਫੁੱਲਤ ਸੀ, ਬਹੁਤ ਪ੍ਰਫੁੱਲਤ ਸੀ ਤੇ ਮੈਨੂੰ ਆਪਣੇ ਬਜ਼ੁਰਗਾਂ ਦਾ ਵੱਡੇ ਵੱਡੇ ਦਾ ਪਤਾ ਹੈ ਕਿ ਉਹਨਾਂ ਨੂੰ ਅੱਧੋਂ ਵੱਧ ਗੁਰੂ ਗ੍ਰੰਥ ਸਾਹਿਬ ਯਾਦ ਸੀਗਾ ਜੀ, ਤੇ ਉਹਨਾਂ ਦਾ ਨਿਤਨੇਮ
ਪੰਜ ਗ੍ਰੰਥੀ ਜਿਹੜੀ ਨਾ, ਪੰਜ ਗ੍ਰੰਥੀ ਮੇਰੇ ਬਜ਼ੁਰਗਾਂ ਦਾ ਇੰਨਾ ਸੀਗਾ ਜੀ। ਤੇ ਮੈਂ ਆਪਣੇ ਪਿੰਡ ਚ ਹੋਰ ਵੀ ਆਂਢ ਗੁਆਂਢ ਵੀ ਦੇਖੇ ਸੀਗੇ ਪਈ, ਇੱਕ ਦੋ ਬਜ਼ੁਰਗ ਐਸੇ ਵੀ ਸੀ ਜਿਹਨਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਸੀ, ਵੱਡੇ ਭਾਗਾਂ ਨੇ ਵੀ ਕਿਰਪਾ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਹੋਣਾ, ਤੇ ਹੁਣ ਤੁਸੀਂ ਆਪਣੇ ਭਾਗ ਨਾਪ ਕੇ ਦੇਖ ਲਓ ਕਿੰਨੇ ਕੁ ਵੱਡੇ ਭਾਗ ਹੋਣਗੇ ਉਹਨਾਂ ਦੇ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਯਾਦ ਹੋਵੇ। ਸਿੱਖੀ ਬੜੀ ਫਲਰਿਸ਼ ਸੀ, ਲੇਕਿਨ ਹੁਣ ਹਾਲਤ ਕੀ ਹੋ ਗਈ ਹੈ, ਹੁਣ ਹਾਲਤ ਹੋ ਗਈ ਹੈ, ਪਰਿਵਾਰ ਕਈ ਵਾਰੀ ਪ੍ਰਸ਼ਾਦਾ ਛਕਾਉਣ ਲਈ ਘਰ ਲੈ ਜਾਂਦਾ, ਤੇ ਬਜ਼ੁਰਗ ਮਾਈ ਚਾਹੇ ਦਾਦੀ ਹੋਵੇ ਚਾਹੇ ਨਾਨੀ ਹੋਵੇ, ਉਹ ਇੰਨੇ ਗੱਲ ਚ ਬੜਾ ਫਖਰ ਸਮਝਦੀ ਹੈ, ਆਏ ਜੀ ਮੇਰੇ ਬੱਚੇ ਬੱਚੀ ਦੇ ਸਿਰ ਤੋਂ ਕਿਰਪਾ ਭਰੇ ਹੱਥ ਰੱਖਿਓ, ਜ਼ਰਾ ਅਸੀਸ ਦਿਓ ਇਹਨਾਂ ਨੂੰ। ਇਹਨਾਂ ਨੂੰ ਪੰਜ ਪੌੜੀਆਂ ਯਾਦ ਹੈ, ਪਹਿਲੀ ਜਪਜੀ ਦੀਆਂ ਪੰਜ ਪੌੜੀਆਂ ਯਾਦ। ਹੁਣ ਤੁਸੀਂ ਇਹ ਨਿਸਬਤ ਕੱਢ ਕੇ ਦੇਖ ਲਓ ਵੀ ਇਹ ਸਿੱਖੀ ਵਧੀ ਹੈ ਜਾਂ ਘਟੀ ਹੈ। ਕਿੱਥੇ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਸਾਰਾ ਯਾਦ ਹੋਣਾ, ਕਿੱਥੇ ਪੰਜ ਗ੍ਰੰਥੀ ਯਾਦ ਹੋਣੀ, ਕਿੱਥੇ ਪੰਜ ਬਾਣੀਆਂ ਯਾਦ ਹੋਣੀਆਂ। ਤੇ ਘਟਦਿਆਂ ਘਟਦਿਆਂ ਹੁਣ ਇਹਨਾਂ ਦੀ ਪੰਜ ਪੌੜੀਆਂ ਯਾਦ ਹੈ। ਅੱਛਾ, ਮੈਂ ਕਿਹਾ ਮਾਤਾ ਗੁਰੂ ਕਿਰਪਾ ਕਰੇ ਇਹਨਾਂ ਨੂੰ ਅੱਗੇ ਵੀ ਪਤਾ ਲੱਗੇ ਵੀ ਅੱਗੇ ਵੀ ਬਾਣੀ ਬਹੁਤ ਕੁਛ ਹੈ ਔਰ ਅਰਥ ਭਰਪੂਰ ਹੈ। ਫਿਰ ਇੱਕ ਮਾਈ ਕਹਿਣ ਲੱਗੀ ਜੀ ਇਹ ਮੇਰੇ ਬੱਚੇ ਦੇ ਸਿਰ ਤੇ, ਦਾਦੀ ਮਾਂ ਕਹਿਣ ਲੱਗੀ ਭਾਈ ਸਾਹਿਬ ਜੀ ਹੱਥ ਰੱਖ ਦਿਓ। ਮੈਂ ਕਿਹਾ ਮਾਤਾ ਹੱਥ ਤੇ ਗੁਰੂ ਗ੍ਰੰਥ ਸਾਹਿਬ ਦਾ ਰਖਾਣਾ ਚਾਹੀਦਾ, ਮੇਰੇ ਹੱਥ ਨਾਲ ਕੀ ਹੈ, ਨਹੀਂ ਤਾਂ ਮੈਂ ਤਾਂ ਐਸਾ ਭਾਈ ਮੈਨੂੰ ਕੋਈ ਇੱਕ ਇੱਕ ਪੌਂਡ ਚਾਹੇ ਪੰਜਾਹ ਪੰਜਾਹ ਪੈਸ ਵੀ ਦੇ ਜਾਵੇ ਤੇ ਲੈਣ ਲੱਗੀ ਤੇ ਸਾਰੇ ਦੇ ਹੱਥ ਫੇਰੀ ਜਾਊਂਗਾ, ਮੈਨੂੰ ਹੱਥ ਫੇਰਨ ਚ ਕੀ ਉੱਥੇ ਤਕਲੀਫ ਹੁੰਦੀ, ਇਹ ਕਿਹੜਾ ਪਿਹਾਲ ਪਾਉਣਾ ਜਾਂ ਗੱਡਾ ਖਿੱਚਣਾ, ਮੈਂ ਸਾਰਿਆਂ ਦੇ ਹੱਥ ਫੇਰੀ ਜਾਂਦਾ ਨਹੀਂ, ਹੱਥ ਗੁਰੂ ਗ੍ਰੰਥ ਸਾਹਿਬ ਦਾ ਕੰਮ ਕਰਦਾ। ਇਹ ਗੱਲ ਯਕੀਨ ਜਾਣੇ ਸਾਧ ਸੰਗਤ ਜੀ, ਕਿਸੇ ਮਹਾਂਪੁਰਸ਼ ਦੇ ਕਿਸੇ ਦੇ ਹੋਰ ਦੂਏ ਤੇ ਮੇਰੇ ਵਰਗੇ ਝਾੜੂ ਬਰਦਾਰ ਦੇ ਹੱਥ ਰੱਖਿਆ ਕੁਝ ਨਹੀਂ ਬਣਨਾ। ਸਮਰੱਥ ਗੁਰੂ ਸੰਸਾਰ ਨੂੰ ਤੁਕ ਯਾਦ ਹੋਣੀ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਹ ਚਰਨ ਆਘਨ ਹਰਿਓ, ਇਸ ਵਸਰ ਏਕ ਸਮਾਨ ਧਿਆਨ, ਸੋ ਨਾਮ ਸੁਣੇ ਸੁਤਪਾਨ ਡਰਿਓ, ਪਣਦਾਸ ਸੁਆਸ ਜਗਤਰ ਗੁਰੂ ਕੀ ਪਾਸ ਭੇੜ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰੂ ਰਾਮਦਾਸ ਸੱਚਾ ਪਾਤਸ਼ਾਹ ਦਾ ਬਚਨ ਹੈ, ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹੱਥ ਧਰਿਓ ਮੇਰੇ ਮਾਤਾ। ਪਰਿਵਰਤਨ ਕੀ ਹੋਇਆ ਜੀ, ਜਨਮ ਜਨਮ ਕੇ ਕਿਲ ਵਿੱਚ ਦੁੱਖ ਉਤਰੇ, ਗੁਰਨਾਮ ਦਿਓ ਰਹਿਣ ਲਾਤਾ, ਇਸ ਲਈ ਹੱਥ ਤੇ ਉਹਨਾਂ ਦਾ ਕੰਮ ਕਰਨਾ। ਬਾਬਾ ਨਾਨਕ ਦੇਵ ਦੀ ਆਸਥਾ ਦੀ ਵਾਰ ਵਿੱਚ ਕਹਿੰਦੇ ਨੇ, ਬਹੁਤ ਪਿਆਰਾ ਬਚਨ ਹੈ, ਵਾਹ ਵਾਹ। ਸਿੱਖਿਆ ਵੀ ਸਾਡਾ ਬਹੁਤ ਘਟਾ ਦੀ ਬਾਤ ਹੈ, ਅਸੀਂ ਥੱਲੇ ਨੂੰ ਗਏ ਹਾਂ ਵੀ ਆਸਾ ਦੀ ਵਾਰ ਚ ਬਹੁਤ ਵੱਡੇ ਵੱਡੇ ਗੁਰਦੁਆਰੇ ਕੋਈ ਸਿੰਘ ਵੀ ਨਹੀਂ ਬੈਠਾ ਹੁੰਦਾ, ਭਾਈ ਜੀ ਤੁਸੀਂ ਆਸਾ ਦੀ ਵਾਰ ਪੜ੍ਹ ਦਿਓ। ਮੈਂ ਕਿਹਾ ਵੀ ਜੇ ਨਾ ਪੜ੍ਹੀਏ ਤਾਂ ਕੀ, ਇੱਥੇ ਕਿਹੜਾ ਕਿਸੇ ਸੁਣਨਾ। ਕਹਿੰਦੇ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਸੁਣਾ ਦਿਓ। ਮੈਂ ਕਿਹਾ ਬਾਬੇ ਬੇਨਤੀ ਹੈ ਵੀ ਅਸੀਂ ਕਲਯੁਗੀ ਜੀਵ ਐਡੇ ਨਿਕੰਮੇ ਹਾਂ ਵੀ ਅਸੀਂ ਗੁਰੂ ਨੂੰ ਕੁਝ ਸੁਣਾ ਨਹੀਂ ਸਕਦੇ, ਬਸ ਆਪਣੀ ਤਾਂ ਹਾਲਤ ਹੈ, ਕਿਆ ਬਤਾਉ ਹਾਲ ਦਰਦ ਪਿਨਹਾਨੀ, ਮੈਂ ਆਪਣਾ ਦਰਦ ਕੀ ਦੱਸ ਸਕਦਾ। ਨਾਲੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੀ ਸੁਣਾਉਣ ਜੋਗੇ ਜੀ, ਪੰਜਾਹ ਪੰਜਾਹ ਤੇ ਅਸੀਂ ਇੱਕ ਤੁਕ ਵਿੱਚ ਗਲਤੀਆਂ ਕਰਦੇ ਹਾਂ। ਇੱਥੇ ਵੀਹ ਜਥੇਦਾਰ ਆਉਣਗੇ, ਮੇਰਾ ਉਹਨਾਂ ਨਾਲ ਸੰਪਰਕ ਵੀ ਹੈ, ਦੋ ਤੁਕਾਂ ਕਾਣੀਆਂ ਹੋਣਗੀਆਂ, ਦੋ ਹੀ ਗਲਤ ਕਹਿਣਗੇ ਜੀ। ਦੇਖੋ ਇੱਕ ਬਹੁਤ ਵੱਡਾ ਜਥੇਦਾਰ ਕਹਿਣ ਲੱਗਾ, ਦਿੰਦਾ ਦੇ ਲੈਂਦੇ ਥੱਕ ਨਾ ਪਾਏ, ਉਹਨਾਂ ਨੂੰ ਕਿਹਾ ਵੀ ਮਹਾਰਾਜ ਜੀ ਏਦਾਂ ਤੁਕਣੀ ਤਾਂ ਬੱਚੇ ਬੱਚੇ ਨੂੰ ਯਾਦ ਹੈ, ਦਿੰਦਾ ਦੇ ਲੈਂਦੇ ਥੱਕ ਪਾਏ ਹੈ ਨਾ, ਉਹ ਕਹਿਣਗੇ ਦਿੰਦਾ ਦੇ ਲੈਂਦੇ ਥੱਕ ਨਾ ਪਾਏ, ਆਪਣੇ ਕੋਲੋਂ ਹੀ ਲਾਇਆ ਜਾਣਾ। ਹੁਣ ਜਪ ਜੀ ਦੀ ਇਹ ਪਹਿਲੀ ਤੁਕਾਂ ਵਿੱਚ ਤੁਕ ਹੈ, ਇਹ ਹੀ ਯਾਦ ਨਹੀਂ ਬਾਕੀ ਗੁਰੂ ਗ੍ਰੰਥ ਸਾਹਿਬ ਤੇ, ਇਹਨਾਂ ਨੂੰ ਅਸੀਂ ਕੀ ਸੁਣਾਕਤ ਹੁੰਦੇ ਤੋ, ਸਾਡੀ ਹਾਲਤ ਪਤਲੀ ਪਈ ਹੈ। ਗੁਰੂ ਰਾਮਤ ਕਰੇ ਸਾਡੀ ਹਾਲਤ ਵਧੇ ਫੁੱਲੇ, ਯਤਨ ਬੜਾ ਸੀ ਕੀਤਾ 300 ਸਾਲਾਂ ਪੁਰਬ ਤੇ, ਪਰ ਕੋਈ ਵਧੀਆ ਗੱਲਬਾਤ ਰਿਜ਼ਲਟ ਸਾਹਮਣੇ ਨਹੀਂ ਆਇਆ। ਇਹ ਗੱਲ ਮੈਨੂੰ ਕਹਿੰਦੇ ਕੋਈ ਡਰ ਨਹੀਂ, ਭਾਵੇਂ ਇੱਥੇ ਕਹਿ ਦਿੰਦਾ ਤੇ ਮੈਂ ਤਖ਼ਤ ਸਾਹਿਬ ਤੇ ਵੀ ਕਹਿ ਦਿੰਦਾ। ਮੈਂ ਕਿਹਾ ਜਥੇਦਾਰੋ ਬੜੇ ਬੜੇ ਇਕੱਠੇ ਹੋਏ ਆ, ਮੈਨੂੰ ਵੀ ਬੁਲਾ ਲਿਆ ਰਾਤ ਨੂੰ, ਕੀ ਮੀਟਿੰਗ ਹੈ ਕਰ ਲੈ ਜੀ। ਇੱਕ ਵਜੇ ਮੈਂ ਮੁੜਨ ਲੱਗਾ ਘਰ ਨੂੰ ਰਾਤ ਨੂੰ ਤਖ਼ਤ ਕੇਸਗੜ੍ਹ ਸਾਹਿਬ ਤੋਂ, ਮੈਂ ਤਾਂ ਮੇਰਾ ਬੇਟਾ ਮੀਟਿੰਗ ਹੋ ਗਈ ਜੀ। ਮੈਂ ਕਿਹਾ ਵੀ ਪ੍ਰਾਪਤੀ ਕੀ ਹੋਈ ਹੈ, ਦੇਖੋ ਕਿਸੇ ਮਾਈ ਨੇ ਸਵਾਣੀ ਨੇ ਮਟਕਾ ਇੱਕ ਪਾਇਆ ਹੋਵੇ ਦਹੀਂ ਦਾ ਤੇ ਰਿੜਕੀ ਜਾਵੇ ਰਿੜਕਦਾ ਨਿਕਲਣਾ ਵੀ ਮੱਖਣ ਆ ਜਾਏਗਾ, ਮੱਖਣ ਬਾਹਰ ਕੱਢ ਲਓ। ਇੰਨਾ ਕੁਛ ਕੀਤਾ ਜੀ, ਫਿਰ ਰਿਜ਼ਲਟ ਕੀ ਹੋਇਆ, ਕਹਿੰਦੇ ਭਾਈ ਸਾਹਿਬ ਜੀ ਤੁਹਾਨੂੰ ਵੀ ਤੇ ਪਤਾ ਹੈ, ਤੁਸੀਂ ਵੀ ਸਾਡੇ ਨਾਲ, ਰਿਜ਼ਲਟ ਕੁਛ ਨਹੀਂ ਆਇਆ। ਹਾਂ ਇੱਕ ਰਿਜ਼ਲਟ ਹੋਇਆ, ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਭਈ ਉੱਥੇ ਇੰਨਾ ਖਾਲਸਾ ਇਕੱਠਾ ਹੋਇਆ ਹੋਵੇ,
ਜਿੰਨੇ ਕੁ ਮੈਨੂੰ ਫਿਗਰਸ ਪਤਾ ਲੱਗਾ 80 ਲੱਖ ਖਾਲਸੇ ਨੇ ਦਰਸ਼ਨ ਦੀਦਾਰ ਦਿੱਤੇ ਨੇ ਉੱਥੇ 80 ਲੱਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲੇ 80,000 ਇਕੱਤਰਤਾ ਹੋਈ ਸੀ ਹੁਣ 80 ਲੱਖ ਬੰਦਾ ਹੋਇਆ ਜੀ ਤੇ ਉਹਦੇ ਵਿਚੋਂ ਬਸੀ ਮਸੀ ਕਈ ਦਿਨਾਂ ਦੇ ਘੋਲ ਤੋਂ ਬਾਅਦ 1.25 ਲੱਖ ਸਿੰਘਾਂ ਨੇ ਅੰਮ੍ਰਿਤਪਾਨ ਕੀਤਾ 1.25 ਲੱਖ ਕੀ ਹੋਇਆ ਜੀ 80 ਲੱਖ ਚੋਂ ਇੱਕ ਬੱਚਾ ਬਾਂਟੇ ਖੇਲਦਾ ਇੱਕ ਬੁੱਕ ਭਰ ਕੇ ਬਾਂਟੇ ਖੇਲਦਾ ਕੁੱਤੀ ਚ ਪਾਉਣੇ ਤੁਸੀਂ ਵੀ ਖੇਲਦੇ ਖੂਲਦੇ ਰਹੇ ਆ ਤੇ ਜੇ ਬੁੱਕ ਵੀ ਭਰਿਆ ਹੋਵੇ ਤਾਂ ਵਿਚੋਂ ਪੈਣ ਵੀ ਦੋ ਆਈ ਤਾਂ ਕੀ ਹਾਸਲ ਮਕਸਦ ਹੋਇਆ ਜੀ 80 ਲੱਖ ਯਾਰ ਖਾਲਸਾ ਵੀ ਜੁੜਿਆ ਹੋਵੇ ਤੇ 1.25 ਲੱਖ ਮਸੀ ਕਾਉਂਟਿੰਗ ਹੋਈ ਹੋਵੇ ਕੁਝ ਨਹੀਂ ਬਣਦਾ ਤੋ ਮੇਰਾ ਕਹਿਣ ਤੋਂ ਭਾਵ ਹੈ ਵੀ ਸਾਡੀ ਹਾਲਤ ਹੋਈ ਹੈ ਪਤਲੀ ਇਹਦੇ ਵਾਸਤੇ ਗੁਰੂ ਪਾਸ ਅਰਦਾਸ ਹੈ ਗੁਰੂ ਕਿਹੜਾ ਜੀ ਵੱਡਾ ਹੈ ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬ ਸਮਰੱਥ ਗੁਰੂ ਹੈ ਉਹਦੇ ਕੋਲ ਹੈ ਸਾਰੇ ਰਲ ਕੇ ਕਿਉਂ ਨਾ ਆਖੀ ਕਿਉਂਕਿ ਤੁਕ ਤੁਹਾਨੂੰ ਯਾਦ ਹੈ ਸਰ ਮੈਂ ਇੱਥੋਂ ਗੱਲ ਤੋਰ ਰਹੀ ਸੀ ਤੁਕ ਯਾਦ ਹੈ ਸਾਰਿਆਂ ਨੂੰ ਤੇ ਥੋੜਿਆਂ ਤੇ ਯਾਦ ਹੋਵੇ ਤਾਂ ਮੇਰੀ ਬੇਨਤੀ ਹੈ ਕਿ ਰਾਜਾ ਸਾਹਿਬ ਦੀ ਯਾਦ ਨੂੰ ਹਿਰਦੇ ਵਿੱਚ ਸੰਭਾਲ ਕੇ ਸਾਰੇ ਹੀ ਇੱਥੋਂ ਕਹੋ ਜੀ

ਬਾਬਾ ਜੀ ਰਾਜਾ ਨਾਭ ਕਵਲ ਸਾਹਿਬ ਸਾਹਿਬ ਦੀ ਯਾਦ ਵਿਚ ਜੁੜੇ ਹਾਂ। ਮਹਾਂਪੁਰਸ਼ਾਂ ਦਾ ਕੋਈ ਕੰਮ ਲੱਗਾ ਹੁੰਦਾ ਅਕਾਲ ਪੁਰਖ ਵੱਲੋਂ, ਉਹਨਾਂ ਦੇ ਜ਼ੁੰਮੇ ਜਿਹੜੇ ਉਹ ਇਸ ਜੀਵਨ ਵਿਚ ਆ ਕੇ ਉਹ ਕੰਮ ਕਰਦੇ ਨੇ। ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਨੇ ਇਹੀ ਆਖਿਆ ਸੀ ਨਾ, ਨਾਨਕ ਮੈਂ ਤੇਰੇ ਤੋਂ ਪਹਿਲਾਂ ਮੁਹੰਮਦ ਵੀ ਭੇਜੇ, ਉਹ ਵੀ ਭੇਜੇ, ਹੋਰ ਦੀਨ ਦੇ ਬੜੇ ਬੜੇ ਬੰਦੇ ਭੇਜੇ, ਪੈਗੰਬਰ ਭੇਜੇ, ਔਲੀਆ ਭੇਜੇ, ਤੇ ਉਹਨਾਂ ਸਾਰਿਆਂ ਨੂੰ ਆਖਿਆ ਵੀ ਤੁਹਾਡੀ ਇਹ ਡਿਊਟੀ ਆ ਕਿ ਮੇਰਾ ਨਾਮ ਜਪਾਓ। ਰੱਬ ਜੀ ਕਹਿਣ ਲੱਗਾ, ਪਰ ਜਿਹੜੇ ਗਏ ਨੇ ਉਹਨਾਂ ਨੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਮੈਂ ਤੇਰੇ ਤੇ ਬੜਾ ਪ੍ਰਸੰਨ ਹੋਇਆ ਹਾਂ, ਤੇਰੇ ਜ਼ੁੰਮੇ ਇੱਕ ਕੰਮ ਲਾਉਂਦਾ ਹਾਂ, ਤੇਰੇ ਜ਼ੁੰਮੇ ਇੱਕ ਫਰਜ਼ ਲਾਉਂਦਾ ਹਾਂ। ਰੱਬ ਜੀ ਆਖਣ ਲੱਗੇ, ਜਦੋਂ ਰੂਬਰੂ ਗੁਫ਼ਤਗੂ ਹੋ ਰਹੀ ਸੀ, ਜਦੋਂ ਵੇਈ ਵਿੱਚ ਚੁੱਭੀ ਮਾਰ ਕੇ ਤੇ ਮੇਰੇ ਮਾਲਕ ਪਹੁੰਚ ਗਏ ਕਿੱਥੇ, ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਵ ਸੰਭਾਲੇ ਵਾਜੇ ਨਾਦ ਅਨੇਕ ਸਾਖਾਂ ਕੇਤੇ ਬਾਵਣ ਹਾਰੇ। ਸੋਦਰ ਪਹੁੰਚ ਗਏ, ਪਰਮਾਤਮਾ ਅੱਗੋਂ ਲੈਣ ਆ ਗਏ, ਗਲਵਕੜੀ ਪਾਈ, ਕਿਉਂਕਿ ਬਾਬਾ ਬੜਾ ਪੈੜਾ ਕਰਕੇ ਗਏ ਸਨ, ਇਸ ਲਈ ਜਾਂਦਿਆਂ ਹੀ ਇੱਕ ਕਟੋਰਾ ਦਿੱਤਾ। ਰੱਬ ਜੀ ਆਖਣਗੇ, ਨਾਨਕ ਗੜਗੜ ਕਰਕੇ ਅੰਮ੍ਰਿਤ ਦਾ ਪਿਆਲਾ ਪੀ ਜਾ। ਬਾਬੇ ਨੇ ਛਕ ਲਿਆ, ਫਿਰ ਭੋਜਨ ਆਇਆ, ਫਿਰ ਸਾਰੀ ਗੱਲਬਾਤ ਕਰਨ ਤੋਂ ਬਾਅਦ ਧੀਏ ਦਿਨ ਵਾਪਸ ਕਰਨ ਲੱਗੇ ਨਾ ਰੱਬ ਜੀ ਨਾਨਕ ਜੀ ਨੂੰ, ਕਹਿਣ ਲੱਗੇ ਬਾਕੀਆਂ ਨੇ ਮੇਰਾ ਨਾਮ ਨਹੀਂ ਜਪਾਇਆ, ਤੈਨੂੰ ਇੱਕ ਕੰਮ ਦਿੰਦਾ ਹਾਂ, ਫਰਜ਼ ਤੇਰੇ ਦੁਮੇ ਲਾਦਾ ਹਾਂ ਕਿ ਜਾ ਤੇ ਮੇਰਾ ਨਾਮ ਜਪਾ, ਜਿੱਥੇ ਤੂੰ ਹੈ ਉੱਥੇ ਮੈਂ ਹਾਂ, ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ, ਜਿਸ ਤੇ ਤੇਰੀ ਰਾਮਤ ਉਸ ਤੇ ਮੇਰੀ ਰਾਮਤ, ਜਿਸ ਤੇ ਤੇਰੀ ਕਰਾਮਾਤ ਉਸ ਤੇ ਮੇਰੀ ਵੀ ਕਰਾਮਾਤ। ਇਸ ਲਈ ਸਾਡੇ ਜ਼ੁੰਮੇ, ਮਹਾਂਪੁਰਸ਼ਾਂ ਦੇ ਜ਼ੁੰਮੇ, ਪਰਮਾਤਮਾ ਨੇ ਕੁਝ ਕੰਮ ਲਾਏ ਹੁੰਦੇ ਨੇ। ਤੁਸੀਂ ਦੇਖੋ ਮਹਾਤਮਾ ਲੋਕ ਸੰਤ ਲੋਕ ਦੁਨੀਆਂ ਨਾਲ ਵੱਖਰੇ ਰਹਿੰਦੇ ਨੇ, ਭਗਤਾਂ ਤੇ ਸੰਸਾਰੀਆਂ ਜੋੜ ਨਹੀਂ ਹੁੰਦਾ, ਲੇਕਿਨ ਉਹ ਸਾਡੇ ਨਾਲ ਅੱਗੇ ਕਿਉਂ ਨਿਕਲ ਜਾਂਦੇ ਨੇ? ਉਹਨਾਂ ਦੇ ਜ਼ੁੰਮੇ ਜਿਹੜਾ ਰੱਬ ਜੀ ਨੇ ਕੰਮ ਲਾਇਆ ਨਾ, ਉਹ ਧੁਨ ਨਾਲ ਇਕਾਗਰਤਾ ਨਾਲ ਉਧਰੇ ਧਿਆਨ ਦੇ ਕੇ ਉਹ ਹੀ ਕਰਦੇ ਰਹਿੰਦੇ ਨੇ, ਇਸ ਲਈ ਸਾਡੇ ਨਾਲ ਅੱਗੇ ਲੱਗ ਜਾਂਦੇ ਨੇ। ਹੁਣ ਸੋਚਣਾ ਇਹ ਹੈ ਕਿ ਸਾਡੇ ਜ਼ੁੰਮੇ ਵੀ ਕੋਈ ਕੰਮ ਲੱਗਾ ਹੈ, ਹਾਂ ਸਾਡੇ ਵੀ ਲੱਗਾ ਹੈ, ਪਰ ਅਸੀਂ ਉਹ ਧਿਆਨ ਨਾਲ ਕਰਦੇ ਨੇ। ਸਾਡੇ ਜ਼ੁੰਮੇ ਵੀ ਲੱਗਾ ਹੈ ਕੀ ਹੈ ਜੀ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰਮਾਤਮਾ ਦੀ ਇਹ ਬਾਣੀ ਹੈ, ਰੱਬ ਜੀ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਇਨਸਾਨ ਤੇਰੇ ਜ਼ੁੰਮੇ ਫਰਜ਼ ਇਹ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਪਰ ਲਾਹੇ ਸੰਬੰਧੀ ਸਾਡਾ ਇਹ ਵਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਲਈ ਕੀਤਾ ਕਿ ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਕੋ ਬੇਗਤਾ ਆਇਆ, ਤੂੰ ਆਇਆ ਲਾਹਾ ਲੈਣ। ਇਹ ਤੁਕਾਂ ਤੇ ਤੁਸੀਂ ਰੋਜ਼ ਸ਼ਾਮ ਨੂੰ ਸੁਣਦੇ ਪੜ੍ਹਦੇ ਹੋ, ਸਭ ਆਖੋ ਜੀ, ਪਈ ਪ੍ਰਾਪਤ ਮਾਨੁਖ ਦੇ ਹੋਈਆ, ਸਭ ਆਖੋ ਜਿਨ੍ਹਾਂ ਨੂੰ ਯਾਦ ਹੈ।

ਮਿਲ ਸਾਧ ਸੰਗਤ ਪਦ ਕੇਵਲ ਨਾ। ਹੁਣ ਸਾਡੇ ਸਮੇਂ ਕੰਮ ਲੱਗਾ ਤੇ ਅਸੀਂ ਕਿੰਨਾ ਕੁ ਨਿਭਾਉਂਦੇ ਹਾਂ। ਸਤਸੰਗ ਜੀ ਯਕੀਨ ਕਰੋ, ਮੈਂ ਪੁਸਤਕਾਂ ਪੜ੍ਹ ਕੇ ਆਪ ਜੀ ਨੂੰ ਬੇਨਤੀ ਕਰ ਰਿਹਾ ਹਾਂ, ਉਸਨੇ ਪੁੱਛਣਾ ਹੈ। ਜ਼ਿੰਦਗੀ ਕਾ ਸਫ਼ਰ ਹੌਲੇ ਹੌਲੇ ਤੈਅ ਕਰੋ, ਤੁਮਕੋ ਉਸਨੇ ਬੁਲਾਣਾ ਹੈ, ਤੁਮੀ ਕੋ ਲੌਟ ਜਾਣਾ ਹੈ। ਜ਼ਿੰਦਗੀ ਕਾ ਸਫ਼ਰ ਹੌਲੇ ਹੌਲੇ ਹੌਲੇ ਤੈਅ ਕਰੋ, ਤੁਮਕੋ ਉਸਨੇ ਬੁਲਾਣਾ ਹੈ, ਤੁਮੀ ਕੋ ਲੌਟ ਜਾਣਾ ਹੈ। ਤੇ ਜਦੋਂ ਉਹਨੂੰ ਪੁੱਛਿਆ ਜਾ ਕੇ ਭਈ ਬੇਟਾ ਬੱਚੀਏ ਧੀਏ, ਉਹ ਵੀ ਏਦਾਂ ਬੁਲਾਉਂਦਾ ਸਤਸੰਗ ਜੀ, ਮਿੱਠ ਬੋਲਣਾ ਹੈ ਸਾਜਨ, ਰੱਬ ਜੀ ਬਹੁਤ ਸ਼ੀਰੀ ਕਲਾਮ ਹੈ। ਉਹਨੂੰ ਪੁੱਛਣਾ, ਬੱਚਿਆ ਤੈਨੂੰ ਆ ਕੰਮ ਦੇ ਕੇ ਭੇਜਿਆ ਸੀ ਕਿ ਭਜੋ ਗੋਬਿੰਦ, ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ, ਤੇਰੇ ਖਾਤੇ ਵਿਚੋਂ ਤਾਂ ਕਬੂਤਰ ਨਿਕਲਿਆ ਨੀ, ਹੁਣ ਕੀ ਕਰਾਂ ਮੈਂ। ਧੀਏ ਬੱਚੀਏ ਤੈਨੂੰ ਵੀ ਇਹ ਕੰਮ ਦਿੱਤਾ ਸੀ ਕਿ ਬਾਬੇ ਦੇ ਘਰ ਕੇਵਲ ਨਾਮ ਹੈ, ਨਾਮ ਦੀ ਪੂੰਜੀ ਹੈ, ਨਾਨਕ ਕੇ ਘਰ ਕੇਵਲ ਨਾਮ, ਇਸ ਲਈ ਤੇਰੇ ਤੇ ਫਰਜ਼ ਲਾਇਆ ਸੀ ਕਿ ਕੇਵਲ ਨਾਮ ਜਪੋਰੇ ਪ੍ਰਾਣੀ ਪਰੋ ਏਕ ਕੀ ਸਰਨਾ, ਤੈਂ ਕਿੰਨਾ ਕੁ ਕੀਤਾ, ਹਿਸਾਬ ਤੇ ਸਾਰਿਆਂ ਨੂੰ ਦੇਣਾ ਪੈਣਾ। ਇਸ ਲਈ ਅੱਗੇ ਜਿੰਨਾ ਕੁ ਕੀਤਾ ਕੀਤਾ, ਆ ਕੇ ਸਮਝ ਚਲੋ ਨੰਦ ਲਾਲਾ ਜੋ ਬੀਤੀ,

ਸੋ ਬੇਨਤੀ ਹੁਣ ਤੋਂ ਹੀ ਲੱਭ ਪਈ ਹੈ। ਮੈਂ ਸ਼ਾਇਦ ਅੱਗੇ ਵੀ ਬੇਨਤੀ ਕੀਤੀ ਹੋਵੇਗੀ, ਮੈਂ ਬਹੁਤ ਬਹੁਤ ਚਿਰ ਹੋ ਗਿਆ ਨਾ ਤੁਹਾਡੇ ਚਰਨਾਂ ਵਿਚ ਆਉਂਦਿਆਂ, ਕਈ ਸਾਲ ਹੋ ਗਏ ਨੇ, ਤੇ ਇਕ ਟਰੱਕ ਸੜਕ ਤੋਂ ਲੈ ਕੇ ਖੱਡ ਵਿਚ ਡਿੱਗ ਪਿਆ, ਹੁਣ ਉਹ ਚੱਲਣ ਜੋਗਾ ਨੇ, ਖੱਡ ਵਿਚ ਡਿੱਗ ਪਿਆ ਹੈ, ਪਰ ਮਾਲਕ ਕੀ ਕਰਦੇ ਨੇ ਉਹਨੂੰ ਟੋ ਕਰਕੇ ਬਾਹਰ ਕੱਢ ਲੈਂਦੇ ਨੇ, ਠੀਕ ਠਾਕ ਕਰਕੇ ਉਹਦੇ ਵਿਚ ਸਮਾਨ ਲੱਦ ਦਿੰਦੇ ਨੇ, ਮੰਜ਼ਿਲ ਵੱਲ ਉਹਦਾ ਮੂੰਹ ਕਰਕੇ ਡਰਾਈਵਰ ਨੂੰ ਕਹਿੰਦੇ ਚੱਲ ਵੇ ਬੱਚਾ ਲੈ ਰਿਹਾ, ਹੁਣ ਟਰੱਕ ਤੇ ਬੱਚਾ ਡਿੱਗਿਆ ਹੋਇਆ ਸੀ ਪਰ ਕੱਢ ਲਿਆ ਵਾ। ਐਨ ਇਸੇ ਤਰ੍ਹਾਂ ਮੇਰੀ ਬੇਨਤੀ ਹੈ ਸਾਰਿਆਂ ਅੱਗੇ ਹੱਥ ਜੋੜ ਕੇ, ਜਿਹਨੇ ਕੱਲ ਤੱਕ ਹਜੇ ਨਹੀਂ ਸ਼ੁਰੂ ਕੀਤਾ ਉਹ ਹੁਣ ਸ਼ੁਰੂ ਕਰ ਲੋ, ਮੰਜ਼ਿਲ ਵੱਲ ਨੂੰ ਮੂੰਹ ਹੋਵੇ ਤਾਂ ਫਿਰ ਤਾਂ ਯਕੀਨ ਕਰੋ ਕਿ ਮੰਜ਼ਿਲ ਨੇੜੇ ਆਈ ਕਾਈ, ਹਰ ਕਦਮ ਤੇ ਮੰਜ਼ਿਲ ਘਟਦੀ ਜਾਏਗੀ। ਤਾਂ ਜੇ ਰੁੱਖ ਦੂਜੇ ਪਾਸੇ ਨੂੰ ਕੀਤਾ ਜਾਣਾ ਹੋਵੇ, ਲੰਡਨ ਨੂੰ ਤੁਰੇ ਹੋਈਏ ਇੱਧਰ ਲੀਡਸ ਨੂੰ, ਫਿਰ ਕਦੋਂ ਆਏਗੀ ਮੰਜ਼ਿਲ? ਨਹੀਂ ਆਏਗੀ। ਮਹਾਂਪੁਰਸ਼ ਇਹੀ ਕਹਿੰਦੇ ਰਹੇ ਹੈ ਕਿ ਨਾਮ ਸਿਮਰਨ ਕਰੋ, ਭਜਨ ਕਰੋ, ਪਰਮਾਤਮਾ ਨੂੰ ਯਾਦ ਕਰੋ। ਜਦ ਮਹਾਂਪੁਰਸ਼ ਆਪਣਾ ਫਰਜ਼ ਨਿਭਾ ਰਿਹਾ ਤੇ ਸਾਨੂੰ ਵੀ ਕਰਨਾ ਚਾਹੀਦਾ। ਇੱਕ ਸੰਤ ਮਹਾਂਪੁਰਸ਼ ਤੁਰੇ ਜਾਂਦੇ ਸੀ, ਉਹਨਾਂ ਨੇ ਚੁਰਾਹੇ ਵੀ ਦੇਖਿਆ ਕਿ ਬਹੁਤ ਕਾਲਾ ਸਿਆਹ ਧੂੰਆਂ ਪਿਆ ਹੈ, ਧੂੰਆਂ ਪਿਆ ਹੈ, ਨਾਲ ਚੇਤੇ ਬਾਲ ਕੇ ਵੀ ਸੀ। ਮਹਾਂਪੁਰਸ਼ਾਂ ਨੇ ਵੀ ਦੇਖ ਲਿਆ, ਧੂੰਆਂ ਬਿਲਕੁਲ ਅਕੜ ਕੇ ਖੜਾ ਤੇ ਕਾਲਾ ਸਿਆਹ ਨੀਲਾ ਹੋਇਆ ਪਿਆ। ਉਹਨਾਂ ਨੇ ਝੱਟ ਚੁੱਕ ਲਿਆ, ਮਹਾਂਪੁਰਸ਼ਾਂ ਨੇ ਚੁੱਕ ਲਿਆ ਤੇ ਧੂੰਏ ਨੇ ਡੰਗ ਮਾਰ ਦਿੱਤਾ। ਜ਼ਹਿਰੀਲਾ ਐਡਾ ਸੀ ਭਾਈ, ਪਕੜਿਆ ਪਕੜਿਆ ਹੱਥ ਨੀਲਾ ਕਾਲਾ ਸਿਆਹ ਤੇ ਸੁੱਜ ਕੇ ਐਡਾ ਹੋ ਗਿਆ। ਨਾਲ ਦੇ ਚੇਲੇ ਕਹਿਣ ਲੱਗੇ ਬਾਬਾ ਜੀ ਮਹਾਰਾਜ ਜੀ ਭੀ ਇਹਨੂੰ ਰਹਿਣ ਦੇਣਾ ਸੀ ਪਿਆ ਇੱਥੇ, ਦੇਖੋ ਨਾ ਤੁਹਾਡੇ ਇਸ ਨੇ ਡੰਗ ਮਾਰ ਦਿੱਤਾ, ਤੁਹਾਡੇ ਹੱਥ ਦੀ ਹਾਲਤ ਕੀ ਹੋ ਗਈ ਹੈ? ਕਹਿੰਦੇ ਬੱਚੇ ਸੁਣੋ, ਗੱਲ ਸੁਣੋ, ਬਚਨ ਸੁਣੋ, ਜਿਹੜਾ ਇਹਦਾ ਕੰਮ ਸੀ ਉਹ ਇਹ ਕਰ ਰਿਹਾ ਹੈ, ਜਿਹੜਾ ਮਹਾਂਪੁਰਸ਼ ਦਾ ਕੰਮ ਹੈ ਭੀ ਉਹ ਚੁੱਕ ਕੇ ਰਾਂਭੇ ਕਰ ਦੇ, ਇੱਥੇ ਤੋਂ ਕੋਈ ਰਾਹਗੀਰ ਜਾਂਦਾ ਹੋਵੇਗਾ, ਕੋ ਮੰਜ਼ਿਲ ਤੇ ਤੁਰਿਆ ਜਾਂਦਾ ਹੋਵੇਗਾ, ਉਹਦਾ ਲੜ ਜਾਏਗਾ, ਨਾ ਕੁਛ ਨੂੰ ਦਾਰੂ ਮਿਲ ਸਕੇਗਾ, ਨਾ ਦਵਾ ਹੋ ਸਕੇਗੀ। ਜਦ ਇਹ ਆਪਣੀ ਆਦਤ ਨਹੀਂ ਛੱਡਦਾ ਤਾਂ ਮੈਂ ਆਪਣੀ ਫਰਜ਼ ਕਿਉਂ ਕਪਾਹੀ ਕਰਾਂ? ਜੇ ਆਪਣੀ ਆਦਤ ਨਹੀਂ ਛੋੜੇ, ਉਰਦੂ ਦਾ ਸ਼ੇਰ, ਜੇ ਆਪਣੀ ਆਦਤ ਨਹੀਂ ਛੋੜੇ ਹਮ ਆਪਣੀ ਖੂਹ ਕਿਉਂ ਬਦਲੇ? ਇਸ ਲਈ ਮਹਾਂਪੁਰਸ਼ ਦਾ ਹਰ ਇੱਕ ਦਾ ਕਰਤੱਵ ਹੈ। ਕੱਲ ਨੂੰ ਇੱਥੋਂ ਅੱਗੇ ਦਰਸ਼ਨ ਦੀਦਾਰ ਕਰਾਂਗੇ, ਗੁਰੂ ਜੀ ਸੱਚੇ ਪਾਤਸ਼ਾਹ ਰਹਿਮਤ ਨਾਲ ਤੁੱਕ ਕਹੀਏ ਤੇ ਕੀਰਤਨ ਦੀ ਸੰਪੂਰਨਤਾ ਕਰੀਏ। ਆਦਰਯੋਗ ਮੇਰੇ ਪਰਮ ਆਦਰਯੋਗ ਸੰਤ ਬੀਬੀ ਜੀ ਸੁਰਿੰਦਰ ਕੌਰ ਜੀ ਤਸ਼ਰੀਫ ਫਰਮਾ ਹੋਏ ਨੇ, ਤੇ ਬਹੁਤ ਭਾਗਾਂ ਦੀ ਬਾਤ ਹੈ। ਜਿਸ ਦਿਨ ਅਸੀਂ ਇੱਧਰ ਨੂੰ ਆਉਣ ਦੀ ਤਿਆਰੀ ਵਿੱਚ ਸੀ ਨਾ ਮਾਰਚ ਵਿੱਚ, ਤਾਂ ਵੀ ਸਾਨੂੰ ਦਰਸ਼ਨ ਦੇਣ ਆਏ ਸਨ, ਤੇ ਇੱਥੇ ਆ ਕੇ ਵੀ ਕੱਲ ਮੈਨੂੰ ਪਤਾ ਲੱਗ ਗਿਆ ਕਿ ਆਦਰਯੋਗ ਬੀਬੀ ਜੀ ਭੈਣ ਜੀ ਆਏ ਹੋਏ ਨੇ, ਤੇ ਮਨ ਗਦਗਦ ਹੋਇਆ। ਹੁਣ ਸੰਗਤ ਦੇ ਦਰਸ਼ਨ ਕਰਕੇ ਮਨ ਬੜਾ ਪ੍ਰਸੰਨ ਹੋਇਆ। ਗੁਰੂ ਸੱਚਾ ਪਾਤਸ਼ਾਹ ਜੋ ਇਹਨਾਂ ਦੇ ਜ਼ਿੰਮੇ ਡਿਊਟੀ ਲਾਈ ਹੈ ਨਾ ਮਾਲਕ ਨੇ, ਤੋ ਇਹ ਨਿਭਾ ਦੇ ਜਾਣ, ਉਹਦਾ ਨਾਮ ਜਪਾ ਦੇ ਜਾਣ। ਤੋ ਕਹੋ ਸਤਸੰਗ ਜੀ।

0: ਸਤਿਕਾਰ ਜੋ ਸਤਿਸੰਗ ਜੀ ਕੀਰਤਨ ਕਰਦਿਆਂ ਔਰ ਮੁਕਤਸਰ ਜੇ ਬਚਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਦਾਸ ਜਾਣ ਕੇ ਮਾਫ਼ ਕਰਨਾ। ਬਚਨ ਪਿਆਰਾ ਲੱਗਾ ਹੋਵੇ ਤਾਂ ਗੁਰੂ ਦਾ ਸਮਝ ਕੇ ਅਸੀਂ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਆਗਿਆ ਬਖਸ਼ਦੇ ਹੋਏ ਸਾਰੀ ਸੰਗਤ ਫਤਿਹ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.
2: Sanatan Gaur told a story about a Sikh of Guru Gobind Singh who went from a sweet shop workman owner to a sher on the battlefield, a Singh. Guru Gobind Singh gave us many tools to go into battle. Shastar, astar, te bastar. But most importantly, he gave us Shabad. Shabad Guru is our hathiyar, it is our shastar. Khalsa swe kare nit jang, right? Jang doesn't mean you go out with a talwar and you start cutting people's heads off. Doesn't mean any jihad, anything like that. What it means is man jeete jag jeet, right? That's the real jung. That's the one that every Sikh has to face. And our hathiyar is jap. That's the only command, the only hukum in the entire Sri Guru Granth Sahib, if you look, says jap. So we're gonna sing some shabads with you about Shastra, about Beer Rasa.